ਸ਼ਾਈ ਦੇ ਮਿਲਣ ਦੀ ਸ਼ਿਕ ਹੈ। ਉਹ ਕਦੇ ਆਰਾਮ ਨਹੀਂ ਭਾਲਦੇ, ਚੈਨ ਨਹੀਂ ਭਾਲਦੇ, ਉਹਨਾਂ ਨੂੰ ਇੱਕੋ ਇੱਕ ਲਗਨ ਹੈ ਦਰਸ਼ਨਾਂ ਦੀ। ਹਰ ਵੇਲੇ ਲੋਚਨ ਭਰੀ ਲੇ ਉਹ ਸ਼ਾਸਕ, ਹਰ ਵੇਲੇ ਮਾਲਕ ਦੀ ਯਾਦ ਵਿੱਚ ਦੁਸ਼ਕਾਰੇ ਭਰ ਰਹੇ ਹਨ। ਸੇਜਲ ਨੇਤਰ ਹਨ ਪੰਥ ਨਿਹਾਰੇ ਕਾਮਨੀ, ਜਿਨ੍ਹਾਂ ਦੇ ਹੀਏ ਵਿੱਚ ਸਾਈਂ ਦੇ ਮਿਲਣ ਦੀ ਸ਼ਿਕ ਹੈ। ਉਹ ਸਦਾ ਅਰਦਾਸ ਕਰਦੇ ਹਨ, ਹੇ ਵਾਹਿਗੁਰੂ ਕਿਰਪਾ ਕਰ, ਸਾਡੇ ਤੇ ਮਿਹਰ ਕਰ। ਆ ਜਿਹੜੇ ਮਾੜੇ ਕਰਮਾਂ ਦੇ ਕਾਗ ਹਨ, ਇਹ ਮਿਲਾਪ ਲਈ ਪੜਦਾ ਹਨ, ਕਿਰਪਾ ਕਰੋ ਇਹ ਪੜਦਾ ਹਟ ਜਾਏ। ਤਪ ਤਪ ਲੋਏ ਲੋਏ ਹਾਥ ਮਰੋਰੋ, ਬਾਵਲ ਹੋਈ ਸੋ ਸੋ ਲੋੜੋ, ਤੈ ਸੋ ਮਨ ਮੇ ਕੀਆ ਰੋਸ, ਮੁਝ ਔਗਣ ਸੇ ਨਾਹੀ ਦੋਸ਼, ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਸ਼ੇ ਪਛਤਾਨੀ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਖਿਆ ਆਪਣੇ ਪ੍ਰੀਤਮ ਕੇ ਹਾਂ ਬਿਰਹਾ ਜਾਲੀ। ਇਸ ਲਈ ਜਿਨ੍ਹਾਂ ਹਿਰਦਿਆਂ ਵਿੱਚ ਸਿੱਖ ਹੈ ਪਿਆਰੇ ਦੇ ਮਿਲਣ ਦੀ, ਉਹ ਸਦਾ ਹੀ ਅਕਾਲ ਪੁਰਖ ਵਾਹਿਗੁਰੂ ਦੇ ਮਾਰਗ ਤੇ ਖਲੋ ਕੇ ਉਹਦੀ ਉਡੀਕ ਕਰਦੇ ਹਨ। ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਹ ਸਾਸਾ। ਸਦਾ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਚੇਤੇ ਕਰਕੇ ਮੁੜ ਮੁੜ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ, ਮੁੜ ਮੁੜ ਸਿੱਖ ਦੇ ਨਾਲ ਅਰਦਾਸਾਂ ਕਰਦੇ ਹਨ, ਹੇ ਵਾਹਿਗੁਰੂ ਤੇਰਾ ਪਵਿੱਤਰ ਦੀਦਾਰ ਕਦੋਂ ਹੋਵੇ।

ਹਾਂ ਸਾਸ ਗ੍ਰਾਸ ਭੁੱਲਣ ਹਾਰ ਹਾਂ, ਤੇਰੀਆਂ ਬਖਸ਼ਿਸ਼ਾਂ ਨੂੰ ਤੇਰੀਆਂ ਰਹਿਮਤਾਂ ਨੂੰ ਅਸੀਂ ਭੁੱਲ ਜਾਂਦੇ ਹਾਂ। ਕਿਤਨੀਆਂ ਤੂੰ ਸਾਡੇ ਤੇ ਮਿਹਰਾਂ ਕੀਤੀਆਂ ਹਨ, ਜੇ ਤੇਰੇ ਉਪਕਾਰਾਂ ਨੂੰ ਚੇਤੇ ਕਰੀਏ ਤਾਂ ਜਿਤਨੇ ਸਰੀਰ ਦੇ ਰੋਮ ਹਨ ਇਤਨੇ ਜਨਮ ਵੀ ਧਾਰ ਕੇ ਤੇਰਾ ਸ਼ੁਕਰਾਨਾ ਕਰੀਏ ਤਾਂ ਵੀ ਕਰ ਨਹੀਂ ਸਕਦੇ। ਇਹ ਨਿਰੰਕਾਰ ਇਹ ਸਾਡੇ ਕਲਯੁਗੀ ਜੀਵਾਂ ਦਾ ਸੁਭਾਵ ਹੀ ਹੈ ਕਿ ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸੋ ਪ੍ਰੀਤ। ਜਿਹੜਾ ਹਰ ਵੇਲੇ ਹਿਰਦੇ ਵਿੱਚ ਵਸ ਰਿਹਾ, ਜਿਹਦੀ ਕਿਰਪਾ ਨਾਲ ਵੇਖ ਸਕਦੇ ਹਾਂ, ਸੁਣ ਸਕਦੇ ਹਾਂ, ਬੋਲ ਸਕਦੇ ਹਾਂ, ਚੱਲ ਸਕਦੇ ਹਾਂ, ਉਹ ਸਾਨੂੰ ਵਿਸਰ ਗਿਆ। ਜਿਹੜੇ ਦੁਨੀਆ ਦੇ ਪਦਾਰਥ ਇੱਕ ਦਿਨ ਦੁੱਖ ਰੂਪ ਹੋ ਜਾਣੇ ਹਨ, ਇੱਕ ਦਿਨ ਪਰਾਏ ਹੋ ਜਾਣੇ ਹਨ, ਉਹਨਾਂ ਨਾਲ ਅਸੀਂ ਪ੍ਰੀਤੀ ਪਾ ਲਈ ਹੈ। ਜਿਸ ਧਨ ਦੌਲਤ ਪਦਾਰਥਾਂ ਦੇ ਨਾਲ ਪ੍ਰੀਤੀ ਪਾਈ, ਫਿਰ ਹਜ਼ੂਰ ਕਹਿੰਦੇ ਨੇ ਤਿਆਗ ਚਲਤੀ ਮਹਾਂ ਚੰਚਲ ਦੋਖ ਕਰ ਕਰ ਜੋੜੀ। ਕਿਤਨੇ ਦੁੱਖਾਂ ਕਰਕੇ ਮਨੁੱਖ ਜੋੜਦਾ, ਕਣ ਕਣ ਕਰਕੇ ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ, ਤੇ ਨਾਲ ਕਿਹੜੀ ਵਸਤੂ ਗਈ? ਨਾਲ ਤਾਂ ਭਾਈ ਪਰਮੇਸ਼ਰ ਦਾ ਨਾਮ ਗਿਆ ਨਾ, ਕਿਉਂਕਿ ਹਜ਼ੂਰ ਦੀ ਬਾਣੀ ਕਹਿ ਰਹੀ ਹੈ ਕਿ ਇੱਕ ਛਿਣ ਦੇ ਵਿੱਚ ਇਹ ਸਭ ਕੁਝ ਪਰਾਇਆ ਹੋ ਜਾਂਦਾ। ਦੁਨੀਆਂ ਦੇ ਪਦਾਰਥਾਂ ਨੂੰ ਮਾਇਆ ਨੂੰ ਚੰਚਲ ਕਰਕੇ ਦੱਸਿਆ, ਤਿਆਗ ਚਲਤੀ ਮਹਾਂ ਚੰਚਲ। ਜਦੋਂ ਪ੍ਰਾਣ ਪੰਖੇਰੂ ਉੱਡਦੇ ਹਨ ਤਾਂ ਇੱਕ ਛਿਣ ਵਿੱਚ ਸਭ ਕੁਝ ਪਰਾਇਆ ਹੋ ਜਾਂਦਾ, ਮਾਇਆ ਪਦਾਰਥ ਧਨ ਦੌਲਤ ਸਭ ਤਿਆਗ ਜਾਂਦੇ ਹਨ। ਹੇ ਨਿਰੰਕਾਰ ਹੇ ਸੱਚੇ ਪਾਤਸ਼ਾਹ, ਸਾਡੇ ਕਲਯੁਗੀ ਜੀਵਾਂ ਦਾ ਸੁਭਾਵ ਹੀ ਹੈ ਕਿ ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾਂ ਸੋ ਪ੍ਰੀਤ। ਇਸ ਲਈ ਕਿਰਪਾ ਕਰ, ਮਿਹਰ ਕਰ। ਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਡੇ ਸੰਸਾਰੀ ਜੀਵਾਂ ਲਈ ਕਰ ਰਹੇ ਹਨ ਅਰਦਾਸ, ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਗਤ ਜਲੰਦੇ ਨੂੰ ਠਾਰਨ ਲਈ ਕੀਤੀ ਅਰਦਾਸ। ਹੇ ਨਿਰੰਕਾਰ ਠੰਡ ਵਰਤਾਓ ਸੰਸਾਰ ਤੇ, ਵੇਖੋ ਜੀਵ ਕਿਵੇਂ ਦੁਖੀ ਹਨ, ਤੇ ਫਿਰ ਉਹਨਾਂ ਦੁਖੀ ਜੀਵਾਂ ਨੂੰ ਗੁਰੂ ਨਾਨਕ ਨੇ ਜਿਵੇਂ ਨਾਮ ਦਾ ਛੱਟਾ ਮਾਰ ਕੇ ਸੁਖ ਬਖਸ਼ਿਆ, ਗੁਰੂ ਅਮਰਦਾਸ ਪਾਤਸ਼ਾਹ ਵੀ ਇਹੀ ਅਰਦਾਸ ਕਰ

ਦਾ ਸਿਮਰਨ ਕਰਕੇ ਆਪਣਾ ਲੋਕ ਵੀ ਤੇ ਆਪਣਾ ਪਰਲੋਕ ਵੀ ਸਵਾਰ ਸਕੀਏ। ਕਰ ਕਿਰਪਾ ਜਗਤ ਜਲੰਦਾ ਰੱਖ ਲੈ।

ਸਾਥ ਕੋਈ ਨਹੀਂ ਕਿਰਪਾ ਕਰ ਬਨਵਾਰੀ।

ਸਾਧ ਬਹੁਤ ਤੇਰੇ ਮਿੱਠੇ ਸੰਗ ਮੇਂ ਕੋਈ ਨਾ ਸਾਧ ਬਿਨ ਸਾਧ ਨਾ ਦਿਸੇ ਜਗ ਵਿੱਚ ਕੋਆ ਰਹੋ ਸੰਤ ਹੋ ਟੋਰ।

Sacha, Sacha, Sacha.

Amen.

ਸਤਸੰਗ ਜਮਲੇ ਸੋ ਤਰਿਆ ਗੁਰਪ੍ਰਸਾਦ ਪਰਮ ਬਲ ਪਾਇਆ ਸੂਕੇ ਕਾਇਕ ਹਰਿਆ ਰਹਾਉ ਜਨਨ ਪਿਤਾ ਲੋਕ ਸੁਖ ਬਨਤਾ ਹੋਏ ਨ ਕਿਸੀ ਧਰਿਆ ਸਿਰ ਸਿਰ ਸੰਭਾਏ ਠਾਕੁਰ ਆਏ।

ਸਾਗਰੰਤਰ ਸਰਬ ਨਿਰੰਤਰ ਜੀ ਅਨੇਕੋ ਪੁਰਖ ਸਮਾਨ ਇੱਕ ਦਾਤੇ ਹਾਰੀ ਜੀ ਸਭ ਤੇਰੇ ਚੋਜ ਵਿਦਾਨ ਨੂੰ ਆਪੇ ਦਾਤਾ ਆਪੇ ਪੁੱਤਾ ਜੀ ਹਾਂ ਕੁਝ ਦਿਨ ਅਵਰ ਨਾ ਜਾਣ ਨੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਬੁਣਿਆ ਦੋ ਖਾਣ ਜੋ ਸੇਵੈ ਤੁਸੀਂ ਜਨ ਨਾਨਕ ਤਨ ਕੁਰਬਾਨ

ਆਦਿ ਪੁਰਖ ਬ੍ਰਹਮ ਪ੍ਰਕਰਤਾ ਜੀ ਖੁਦ ਜੇਵਰ।

ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿੰਕੀ ਸ਼ਰਨ ਜਿੰਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਾ ਭਈ ਪ੍ਰਾਪਤ ਮਾਨੁਖ ਜਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆ ਅਮਰ ਕਾਜ ਤੇਰਾ ਜਗਨ ਕਾਮ ਮਿਲ ਸਾਧ ਸੰਗਤ ਭਜ ਕੇ ਵਰਨ

ਸਿੱਖ ਉਦਾਰ ਆਸਿਕ ਸਿੰਘ ਦੁਜ ਜਿਤੇ ਉਦਵਤ ਉਤਪਤ ਸਕਲ ਮਲੇਸ਼ ਕਰੋ ਰੰਗ ਜੇ ਅਸ ਭੋਲਿਆ ਤਵ ਸ਼ਰਨੀ ਪਾਰੇ ਸਿੰਘ ਕੇ ਦੁਸ਼ਟ ਦੁਖ ਹੋਏ ਮਾਰੇ ਪੁਰਖ ਜਵਨ ਪਲ ਪਰੇ ਤਿਹਾਰੇ ਸਿੰਘ ਕੇ ਤੁਮ ਸੰਕਟ ਸਵਟਾਰੇ ਜੋ ਕਲਕੋ ਇੱਕ ਬਾਰ ਧਿਆ ਹੈ।

ਜਾਣ ਕਰ ਕਿਰਪਾ ਕਰੋ ਹੋਏ ਹਾਰ ਪਰਾ ਮੈਂ ਆਨ ਦੁਆਰ ਹੋਏ ਆਪਣਾ ਜਾਣ ਕਰੋ ਸਤਪਾਰਾ ਤੁਮ ਸਾਹਿਬਾ ਮੈਂ ਕਿੰਕਰ ਦਾਰਾ ਦਾ ਜਾਨ ਦੈਸਾਰੋ ਅੰਮ੍ਰਿਤਾ ਬੈਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਮੋਰ ਕਰੋ ਕਵਿਤਾ ਦੇ ਦਾਨਾ ਕ੍ਰਿਸ਼ਨ ਜਤਾ ਮਾਤਾ ਚਰਿਤ੍ਰੋ ਚਾਰੋ ਰੂਪ ਹੋਏ ਕਵਲਿਓ ਸੁਧਾਰੋ ਕਵਾ ਚਾ ਦੋਹਰਾ ਜੋ ਨਿਸ਼ਟਾ ਵੋ ਸੁਣਦਾ ਸੋ ਕਹਿਓ ਜਗਮਾਏ ਜੋ ਤੇ ਪ੍ਰਭੋ ਧਿਆਏ ਹੈ ਅੰਤ ਸੁਰ ਤੋ ਜਾਏ ਦੋਹਰਾ ਹਰ ਹਰਚਨ ਦੋਏ ਏਕ ਹੈ ਦਿਲ ਚਾਰ ਕਸ਼ਮਾਏ ਜਲ ਤੇ ਉਪਜ ਤਰੰਗ ਜਿਉ ਜਲ ਹੀ ਜਿਗੈ ਸਮਾਏ ਦੋਹਰਾ ਜਲ ਆਏ ਸੋ ਪ੍ਰਭ ਤੋ ਭਇਓ ਜਨਮ ਧਣਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭੂ ਕਹਿ ਸੁਣਾਏ ਕਵਾ ਜਾ ਦੋਹਰਾ ਛਾੜ ਭਇਓ ਮੈਂ ਜੋੜ ਕਰ ਬਚਨ ਕਾ ਸਿਰਨ ਆਏ ਪੰਥ ਚਲਾ ਤਲ ਜੰਤ ਜਬ ਤੁਮ ਕਰੋ ਸਹਾਏ ਤਬ ਤੇ ਕੋ ਆਖ ਤਰੇ ਨਹੀਂ ਆਨੇ ਰਾਮ ਰਹੀਮ ਪੁਰਾਣ ਪੁਰਾਣ ਅਨੇਕ ਹੈ ਮਤ ਏਕ ਨਾ ਮਾਨੇ ਸਿਮਰਤ ਸ਼ਾਸਤਰ ਦੇਖ ਸਵੇ ਕੋ ਭੇਦ ਕਹੇ ਅਮੇਕ ਨਾ ਜਾਣੇ ਸ੍ਰੀ ਅਸਪਾਨ ਕਿਰਪਾ ਤੁਮ ਰਹੀ ਕਰ

ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਮ

Thank you.

बबैया माहे जहे जब ते तुम रहता।

Thank you.

ਜਿਨ੍ਹਾਂ ਨੂੰ ਆਸ ਲੱਗੇ ਦਰਸ਼ਨ। ਆਸ ਲੱਗ ਗਈ ਤੇ ਇਹ ਪੰਕਤੀਆਂ ਉਚਾਰਨ ਕੀਤੀਆਂ। ਖਾਲਸਾ ਭਾਈ ਦਵਿੰਦਰ ਸਿੰਘ ਜੀ ਸੋਢੀ ਉਹਨਾਂ ਪੰਕਤੀਆਂ ਨੂੰ ਦੁਹਰਾ ਰਹੇ ਹਨ। ਕਾਗਦਾਂ ਕਰੰਗ ਟੰਡੋਲਿਆ, ਸਗਲਾ ਖਾਇਓ ਮਾਸ, ਇਹ ਦੋਏ ਨੈਣਾ ਮਤ ਸੋ ਫਿਰ ਦੇਖਣ ਕੀ ਆਸ। ਐ ਕਾਉ ਮੇਰਾ ਸਰੀਰ ਪਾਵੇ ਖਾਣਾ,

ਬੈਠਾ, ਕੱਪੜਾ ਚੁੱਕਿਆ, ਬੇੜੀ ਸਾਫ ਕਰਦਾ। ਬੇੜੀ ਸਾਫ ਕਰਦਿਆਂ ਕਰਦਿਆਂ ਹੀ ਮਨ ਵਿੱਚ ਦਰਸ਼ਨਾਂ ਦੀ ਤਾਂਘ ਪੈਦਾ ਹੁੰਦੀ, ਮਨ ਵਿੱਚ ਵੈਰਾਗ ਉਤਪੜਾ ਕਿ ਮੈਂ ਸੁਣਿਆ ਕਿ ਜਿਹੜਾ ਯਾਦ ਕਰਦਾ ਉਹਨਾਂ ਨੂੰ ਦੀਦਾਰ ਦਿੰਦਾ, ਜਿਹੜਾ ਆਸ ਲਾਉਂਦਾ ਕਦੇ ਨਿਰਾਸ਼ਾ ਨਹੀਂ ਜਾਂਦਾ। ਜੇ ਸੱਚਮੁੱਚ ਐ ਸਾਹਿਬ ਕਲਗੀਧਰ ਪਾਤਸ਼ਾਹ ਤੂੰ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰ ਹੈ, ਤੇ ਫਿਰ ਅੱਜ ਕਿਰਪਾ ਕਰ ਇਸ ਗਰੀਬ ਦੀ ਬੇੜੀ ਵਿੱਚ ਮੁਬਾਰਕ ਚਰਨ ਪਾ। ਬੇੜੀ ਚਲਾਉਣ ਵਾਲਾ ਮਲਾ ਪਿਆਰ ਜਾਗ, ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ, ਨੇਤਰਾਂ ਚੋਂ ਜਲ ਵਹਿੰਦਾ। ਪਰ ਨਾਲ ਦੇ ਬੇੜੀਆਂ ਵਾਲਿਆਂ ਨੇ ਤੱਕਿਆ, ਆਵਾਜ਼ ਦਿੱਤੀ ਉਹ ਸੈਦਿਆ ਕੀ ਹੋ ਗਈ, ਜਦੋਂ ਦਾ ਆਇਆ ਰੋਈ ਜਾਂਦਾ, ਅੱਜ ਕੀ ਗੱਲ ਹੈ? ਕਹਿਣ ਲੱਗਾ ਅੱਜ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਉਣਾ ਹੈ, ਮੇਰੀ ਬੇੜੀ ਵਿੱਚ ਮੁਬਾਰਕ ਚਰਨ ਪਾਉਣੇ ਹਨ। ਤੇ ਨਾਲ ਦੇ ਬੇੜੀਆਂ ਵਾਲਿਆਂ ਨੇ ਉਲਾਂਭਾ ਦੇ ਦਿੱਤਾ, ਉਹ ਸੈਦਿਆ ਆਪਣੀ ਬੇੜੀ ਵੱਲ ਤੱਕਿਆ, ਟੁੱਟੀ ਹੋਈ ਤਾਂ ਤੇਰੀ ਬੇੜੀ। ਸਾਹਿਬ ਕਲਗੀਧਰ ਪਾਤਸ਼ਾਹ ਕਿਤੇ ਦਰਿਆ ਦੇ ਕੰਢੇ ਤੇ ਆਉਣ, ਆ ਸਾਡੀਆਂ ਏਡੀਆਂ ਸੋਹਣੀਆਂ ਬੇੜੀਆਂ ਛੱਡ ਕੇ ਤੇਰੀ ਬੇੜੀ ਵਿੱਚ ਬਹਿ, ਬੇੜੀ ਵੱਲ ਤੱਕੀ। ਪਰ ਸੈਦਾ ਪਿਆਰ ਕਰਨਾ ਜਾਣਦਾ ਹੈ, ਇਤਨਾ ਭੋਲਾ ਮਨ ਵਿੱਚ ਵੱਜੀ ਸੱਟ ਤੇ ਕਹਿਣ ਲੱਗਾ ਮਨਾ, ਚੱਲ ਤੂੰ ਆਪਣੀ ਬੇੜੀ ਇਹਨਾਂ ਬੇੜੀਆਂ ਤੋਂ ਦੂਰ ਲੈ ਗਈ, ਕਿਤੇ ਸਤਿਗੁਰੂ ਆਉਣ ਆ ਤੇਰੀ ਬੇੜੀ ਛੱਡ ਕੇ ਕਿਤੇ ਇਹਨਾਂ ਬੇੜੀਆਂ ਵਿੱਚ ਹੀ ਨਾ ਜਾ ਬਹਿਣ, ਤੂੰ ਆਪਣੀ ਬੇੜੀ ਦੂਰ ਲੈ। ਪਰ ਇਤਨਾ ਨਹੀਂ ਜਾਣਦਾ ਉਹ ਸੈਦਿਆ, ਉਹ ਗੁਰੂ ਟੁੱਟੀਆਂ ਬੇੜੀਆਂ ਨਹੀਂ ਤੱਕਦਾ, ਉਹ ਤੇ ਸਾਬਤ ਹਿਰਦਾ ਤੱਕਦਾ। ਹਿਰਦਾ ਸਾਬਤ ਹੋਵੇ, ਹਿਰਦਾ ਨਾ ਟੁੱਟਾ ਹੋਵੇ, ਜੁੱਤੀ ਭਾਵੇਂ ਟੁੱਟੀ ਹੋਵੇ, ਕੱਪੜੇ ਫਟੇ ਹੋਵੇ, ਪਿਆਰ ਦਾ ਭੁੱਖਾ ਹੈ ਨਾ, ਗੋਬਿੰਦ ਪਾਓ ਭਗਤ ਦਾ ਭੁੱਖਾ, ਕੋਈ ਪਿਆਰ ਕਰੇ ਤਾਂ ਸਹੀ, ਕੋਈ ਪਿਆਰ ਨਾਲ ਯਾਦ ਤਾਂ ਕਰੇ। ਪਰ ਸੈਦੇ ਨੇ ਚੱਪੂ ਮਾਰਿਆ, ਆਪਣੀ ਬੇੜੀ ਦੂਰ ਲੈ ਗਈ। ਹੁਣ ਬੇੜੀ ਵਿੱਚ ਬੈਠਾ ਯਾਦ ਕਰਦਾ, ਯਾਦ ਕਰਦਾ ਕਰਦਾ ਅੱਜ ਇੱਕਦਮ ਬੇੜੀ ਵਿੱਚ ਡਿੱਗ ਪਿਆ। ਜਦੋਂ ਬੇੜੀ ਵਿੱਚ ਡਿੱਗਿਆ ਤੇ ਅਨੰਦਪੁਰ ਸਾਹਿਬ ਦੀ ਧਰਤੀ, ਗੁਰੂ ਕਲਗੀਧਰ ਪਾਤਸ਼ਾਹ ਦਾ ਸਿੰਘਾਸਣ ਹਿਲਿਆ, ਸਤਿਗੁਰਾਂ ਨੇ ਆਵਾਜ਼ ਦਿੱਤੀ, ਉਹ ਭਾਈ ਦਇਆ ਸਿੰਘ ਸਾਡਾ ਘੋੜਾ ਲਿਆ, ਛੇਤੀ ਸਿੱਖ ਯਾਦ ਕਰ ਗਿਆ। ਪਾਤਸ਼ਾਹ ਇਸ ਵਕਤ ਤਾਂ ਪੰਛੀ ਵੀ ਆਪਣੇ ਆਲੜਿਆਂ ਵਿੱਚ ਬੈਠੇ। ਆਹ ਵਕਤ ਬਾਹਰ ਜਾਣ ਦਾ ਵਕਤ ਨਹੀਂ, ਇਹ ਵਕਤ ਤੇ ਆਰਾਮ ਕਰਨ ਦਾ ਵਕਤ ਹੈ। ਸਾਹਿਬ ਕਹਿਣ ਲੱਗੇ ਉਹ ਭਾਈ ਦਇਆ ਸਿੰਘ, ਉਹ ਸਿੱਖ ਯਾਦ ਕਰ ਰਿਹਾ ਹੋਵੇ ਤੇ ਗੁਰੂ ਆਰਾਮ ਕਰ ਰਿਹਾ ਹੋਵੇ, ਘੋੜਾ ਲਿਆ। ਭਾਈ ਦਇਆ ਸਿੰਘ ਜੀ ਘੋੜਾ ਲਿਆ, ਇਹ ਸਤਿਗੁਰੂ ਘੋੜੇ ਤੇ ਸਵਾਰ ਹੋਏ ਤੇ ਅੱਜ ਕਿੱਥੇ? ਉਸ ਨਦੀ ਦੇ ਕਿਨਾਰੇ ਤੇ ਜਿੱਥੇ ਸੈਦਾ ਯਾਦ ਕਰ ਰਿਹਾ। ਭਾਈ ਦਇਆ ਸਿੰਘ ਦੇ ਨਾਲ ਦੇ ਸਿੱਖ ਵੀ ਜਦੋਂ ਉਸ ਦਰਿਆ ਦੇ ਕੰਢੇ ਤੇ ਆਏ ਤੇ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ, ਆਓ ਬੇੜੀਆਂ ਖਲੋਤੀਆਂ, ਉਹਨਾਂ ਬੇੜੀਆਂ ਵਿੱਚ ਬਹਿ ਕੇ ਦਰਿਆ ਪਾਰ। ਹੁਣ ਸੈਦਾ ਬੇੜੀ ਵਿੱਚ ਹੋਵੇ ਤੇ ਬੇੜੀ ਕੰਢੇ ਲਾਵੇ, ਸੈਦੇ ਦਾ ਤਾਂ ਸਰੀਰ ਬੇੜੀ ਵਿੱਚ ਹੈ ਪਰ ਸੈਦਾ ਬੇੜੀ ਵਿੱਚ ਨਹੀਂ। ਦੂਸਰੀ ਆਵਾਜ਼ ਦਿੱਤੀ ਉਹ ਸੈਦਿਆ, ਉਹ ਨਾਲੇ ਯਾਦ ਕਰਦਾ। ਹੁਣ ਦਰਿਆ ਦੇ ਕੰਢੇ ਤੇ ਖਲੋ ਕੇ ਆਵਾਜ਼ ਦਿੰਦੇ ਹਾਂ, ਆਵਾਜ਼ ਵੀ ਨਹੀਂ ਸੁਣਦਾ, ਬੇੜੀ ਕੰਢੇ ਲਾ, ਤੇਰੀ ਬੇੜੀ ਵਿੱਚ ਬਹਿ ਕੇ ਦਰਿਆ ਪਾਰ ਕਰਾਂਗਾ, ਕੋਈ ਪਤਾ ਨਹੀਂ। ਬਸ ਇਸੇ ਨੂੰ ਪਿਆਰ ਕਹਿੰਦੀ। ਜਦੋਂ ਦਰਸ਼ਨ ਕਰਨ ਵਾਲਾ ਤੜਫ ਰਿਹਾ ਸੀ, ਦੀਦਾਰ ਕਰਨ ਵਾਲਾ ਤੜਫ ਰਿਹਾ ਸੀ, ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ, ਨੇਤਰਾਂ ਚੋਂ ਜਲ ਵਹਿ ਰਿਹਾ ਸੀ, ਤੇ ਦਰਸ਼ਨ ਕਰਨ ਵਾਲਾ ਦਰਸ਼ਨਾਂ ਦੀ ਤਾਂਗ ਵਿੱਚ ਸ਼ਬਦ ਪੜਦਾ ਸੀ, ਤੇ ਉਦੋਂ ਦਰਸ਼ਨ ਦੇਣ ਵਾਲਾ ਆਨੰਦਪੁਰ ਸਾਹਿਬ ਬੈਠਾ ਸੀ, ਤੇ ਹੁਣ ਜਦੋਂ ਦਰਸ਼ਨ ਦੇਣ ਵਾਲਾ ਦਰਿਆ ਦੇ ਕੰਢੇ ਤੇ ਆ ਗਿਆ ਤੇ ਹੁਣ ਦਰਸ਼ਨ ਕਰਨ ਵਾਲਾ ਆਨੰਦਪੁਰ ਸਾਹਿਬ ਪਹੁੰਚ ਗਿਆ। ਉਹ ਆਨੰਦਪੁਰ ਸਾਹਿਬ ਸਤਿਗੁਰਾਂ ਦੇ ਦਰਬਾਰ ਵਿੱਚ, ਸਰੀਰ ਤਾਂ ਬੇੜੀ ਵਿੱਚ ਹੈ ਪਰ ਅੱਜ ਸੁਰਤ ਪਹੁੰਚ ਗਈ ਅਨੰਦਪੁਰ ਸਾਹਿਬ, ਸਤਿਗੁਰਾਂ ਦੇ ਦਰਬਾਰ ਦੀ ਸੇਵਾ ਕਰ ਰਹੇ ਹੈ। ਸਤਿਗੁਰਾਂ ਨੇ ਤੀਸਰੀ ਆਵਾਜ਼ ਦਿੱਤੀ, ਉਹ ਸੈਦਿਆ ਚੰਗਾ ਪਿਆਰ ਕਰਦਾ, ਚੰਗਾ ਯਾਦ ਕਰਦਾ, ਹੁਣ ਬੇੜੀ ਕੰਢੇ ਵੀ ਨਹੀਂ ਲਾਉਂਦਾ। ਤੇ ਜਦੋਂ ਸਤਿਗੁਰਾਂ ਨੇ ਦਿਵ ਦ੍ਰਿਸ਼

सका फिर देखे प्रीतमा मैं नीर वहे वह चले जी। अज सतगुरां ने प्रीत नु तोड़िया जदों सहदे ने अखां खोलियां की तकिया जिस गुरु नु याद करदा सी सतगुरु सामने खलोते ਤੇ ਦੂਰੋਂ ਹੀ ਉੱਚੀ ਉੱਚੀ ਕਹਿਣ ਲੱਗਾ ਸਤਿਗੁਰੂ ਮੈਂ ਸੁਣਿਆ ਸੀ ਤੂੰ ਗਰੀਬ ਨਿਵਾਜ ਹੈ ਤੂੰ ਨਿਮਾਣਿਆਂ ਨੂੰ ਮਾਣ ਦਿੰਦਾ ਜਿਹੜੇ ਤੈਨੂੰ ਯਾਦ ਕਰਦਿਆਂ ਨੂੰ ਉਹਨਾਂ ਨੂੰ ਦੀਦਾਰ ਦਿੰਦਾ ਪਰ ਅੱਜ ਜਾਣਿਆ ਤੂੰ ਸੱਚਮੁੱਚੀ ਗਰੀਬ ਨਿਵਾਜ ਹੈ ਤੂੰ ਸੱਚਮੁੱਚੀ ਨਿਮਾਣਿਆਂ ਨੂੰ ਮਾਣ ਦਿੰਦਾ ਜਿਹੜੇ ਤੈਨੂੰ ਯਾਦ ਕਰਦਿਆਂ ਤੂੰ ਉਹਨਾਂ ਨੂੰ ਦੀਦਾਰ ਦਿੰਦਾ ਸਤਿਗੁਰਾਂ ਦੇ ਦੀਦਾਰ ਕੀਤੇ ਅੱਜ ਬੇੜੀ ਵਿੱਚ ਸਤਿਗੁਰਾਂ ਨੇ ਚਰਨ ਪਾਏ ਬੇੜੀ ਦੂਸਰੇ ਕੰਢੇ ਲੈ ਗਿਆ ਤੇ ਜਦੋਂ ਸਤਿਗੁਰੂ ਦੂਸਰੇ ਕੰਢੇ ਜਾ ਖਲੋਤੇ ਭਾਈ ਦਇਆ ਸਿੰਘ ਨਾਲ ਦੇ ਸਿੱਖ ਆ ਗਏ ਤੇ ਅੱਜ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ ਦਇਆ ਸਿੰਘ ਇਸ ਗੁਰੂ ਨੂੰ ਇਸ ਗੁਰੂ ਪਿਆਰੇ ਨੂੰ ਕੁਝ ਕੁ ਮੋਹਰਾਂ ਦੇ ਗਰੀਬ ਸਿੱਖ ਹੈ ਮਜ਼ਦੂਰੀ ਕਰਦਾ ਸਾਰਾ ਦਿਨ ਮਿਹਨਤ ਕਰਦਾ ਅੱਜ ਸਾਡੇ ਪਿਆਰ ਕਰਕੇ ਇਸਨੇ ਮਿਹਨਤ ਵੀ ਨਹੀਂ ਕੀਤੀ ਕੁਝ ਮੋਹਰਾਂ ਦੇ ਭਾਈ ਦਇਆ ਸਿੰਘ ਨੇ ਜੇਬ ਵਿੱਚੋਂ ਮੋਹਰਾਂ ਕੱਢੀਆਂ ਤੇ ਜਦੋਂ ਸੈਦੇ ਨੂੰ ਮੋਹਰਾਂ ਦੇਣ ਲੱਗਾ ਤੇ ਸੈਦਾ ਭੁੱਬਾਂ ਮਾਰ ਕੇ ਰੋ ਪਿਆ ਤੇ ਕਹਿਣ ਲੱਗਾ ਉਹ ਪਾਤਸ਼ਾਹ ਉਹ ਮੈਨੂੰ ਮੋਹਰਾਂ ਨਹੀਂ ਚਾਹੀਦੀਆਂ ਮੈਨੂੰ ਧਨ ਨਹੀਂ ਚਾਹੀਦਾ ਦੁਨੀਆਂ ਦੇ ਲੋਕ ਆਉਂਦੇ ਹਨ ਮੈਂ ਉਹਨਾਂ ਨੂੰ ਵੀ ਦਰਿਆ ਪਾਰ ਕਰਾਉਂਦਾ ਹਾਂ ਮੋਹਰਾਂ ਦੇ ਜਾਂਦੇ ਹਨ ਧਨ ਦੇ ਜਾਂਦੇ ਹਨ ਅੱਜ ਤੁਸੀਂ ਆਏ ਹੋ ਤੁਹਾਨੂੰ ਵੀ ਦਰਿਆ ਪਾਰ ਕਰਾਇਆ ਤੁਸੀਂ ਮੋਹਰਾਂ ਦੇ ਗਏ ਤੇ ਦੁਨੀਆਂਦਾਰਾਂ ਵਿੱਚ ਤੁਹਾਡੇ ਵਿੱਚ ਫਰਕ ਕਿਹੜਾ ਹੋਇਆ ਮੈਨੂੰ ਧਨ ਨਹੀਂ ਚਾਹੀਦਾ ਮੈਨੂੰ ਮੋਹਰਾਂ ਨਹੀਂ ਚਾਹੀਦੀਆਂ ਤੇ ਸਾਹਿਬ ਅੱਜ ਪਿਆਰ ਦੇ ਵਿੱਚ ਵੱਸ ਹੋ ਕੇ ਕਹਿਣ ਲੱਗੇ ਸ਼ਾਇਦ ਆ ਫਿਰ ਕੀ ਚਾਹੀਦਾ ਮੰਗ ਕੀ ਮੰਗਦਾ ਅੱਜ ਜੋ ਤੂੰ ਮੰਗੇ ਤੇਰੀ ਝੋਲੀ ਵਿੱਚ ਉਹ ਦਾਤ ਪਾ ਦੇਵਾਂ ਤੇ ਸਹਿਦੇ ਨੇ ਗੱਲ ਵਿੱਚ ਪਾਇਆ ਪੱਲਾ ਨੇਤਰਾ ਜੋ ਜਲ ਵਹਿੰਦਾ ਤੇ ਹੱਥ ਜੋੜੇ ਤੇ ਕਹਿੰਦਾ ਮੋਹਰਾਂ ਦੇਖ ਕੇ ਗੱਲੋਂ ਨਾ ਲਾਹ ਮੈਨੂੰ ਕਿਤੇ ਸ਼ਕਲ ਨਾ ਮੇਰੀ ਵਿਸਾਰ ਛੱਡੀ ਅੱਜ ਤੁਸੀਂ ਆਏ ਤੇ ਮੈਂ ਪਾਰ ਕੀਤਾ ਕੱਲ ਨੂੰ ਮੈਂ ਆਵਾਂ ਮੈਨੂੰ ਕਾਰ ਛੱਡੀ ਬਸ ਹੋਰ ਕੁਝ ਨੀ ਤੇਰੇ ਕੋਲੋਂ ਮੰਗਣਾ ਅੱਜ ਤੁਸੀਂ ਆਇਓ ਮੈਂ ਤੁਹਾਨੂੰ ਦਰਿਆ ਤੋਂ ਪਾਰ ਕੀਤਾ ਤੇ ਕੱਲ ਨੂੰ ਮੈਂ ਸੰਸਾਰ ਛੱਡ ਕੇ ਆਵਾਂ ਮੈਨੂੰ ਭਵ ਸਾਗਰ ਤੋਂ ਪਾਰ ਕਰ ਦੇ ਹੋਰ ਕੁਝ ਨਹੀਂ ਉਹ ਮੰਗਣਾ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਗਲਵੱਕੜੀ ਵਿੱਚ ਲਿਆ ਤੇ ਘੁੱਟ ਕੇ ਕੀਤਾ ਪਿਆਰ ਅੱਜ ਸਤਿਗੁਰੂ ਬਖਸ਼ਿਸ਼ ਕਰਦੇ ਕਰਦੇ ਅੱਜ ਮੁਸਕਰਾਉਂਦੇ ਹੋਏ ਅੱਜ ਸਹਿਦੇ ਨੂੰ ਵਰ ਦਿੱਤਾ ਤੇ ਸਾਹਿਬਾਂ ਨੇ ਵੀ ਕਿਹਾ ਉਹ ਸਹਿਦਿਆ ਤੇਰੀਆਂ ਗੱਲਾਂ ਬੜੀਆਂ ਪਿਆਰੀਆਂ ਨੇ ਅੱਜ ਅਸੀਂ ਆਏ ਤੇ ਤੂੰ ਪਾਰ ਕੀਤਾ ਜਾਂ ਇੱਕੀ ਕੁਲਾਂ ਤੇਰੀਆਂ ਸਾਰੀਆਂ ਜਾਂ ਸਹਿਦਿਆ ਤੈਨੂੰ ਇਕੱਲੇ ਨੂੰ ਨਹੀਂ ਤੇਰੀਆਂ ਇੱਕੀ ਕੁਲਾਂ ਦਾ ਉਧਾਰ ਕਰ ਦਿੰਦੀ ਆਹੋ ਬਾਈ ਘਰ ਵਿੱਚ ਇਹ ਤੂੰ ਗੁਰਮੁਖ ਹੋ ਜਾਵੇ ਇੱਕੀ ਕੁਲਾਂ ਦਾ ਵੀ ਉਧਾਰ ਕਰ ਦਿੰਦਾ ਘਰ ਵਿੱਚ ਇਹੋ ਜਿਹੇ ਪਿਆਰ ਕਰਨ ਵਾਲਾ ਕਿਤੇ ਪੈਦਾ ਹੋ ਜਾਵੇ ਦਰਸ਼ਨਾਂ ਦੀ ਤਾਂਘ ਹਰ ਵਕਤ ਮਨ ਵਿੱਚ ਵੈਰਾਗ ਜੀ ਦੇ ਹੋਵੇ ਇੱਕੀ ਕੁਲਾਂ ਦਾ ਉਧਾਰ

ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ ਭਾਈ ਭਾਈ ਗੁਰਚਰਨ ਸਿੰਘ ਜੀ ਰਸੀਆ, ਹੁਣ ਕੀਰਤਨ ਦੁਆਰਾ ਸੇਵਾ ਕਰਨਗੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਬਾਬਾ ਬੋੜ ਜੀ ਵੀ ਆਖਦੇ ਹਾਂ, ਕਿਉਂਕਿ ਜਿਹੜੇ ਪਿੰਡਾਂ ਤੋਂ ਆਏ ਵੀਰ ਨੇ ਉਹਨਾਂ ਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਇੱਕ ਬਹੁਤ ਪੁਰਾਣਾ ਬੋੜ ਹੁੰਦਾ ਹੈ, ਜਿਸ ਦੀ ਛਾਂ ਹੇਠਾਂ ਬਹੁਤ ਸਾਰੇ ਬਜ਼ੁਰਗ ਬੈਠੇ ਹੁੰਦੇ ਨੇ, ਅਤੇ ਇਸੇ ਤਰ੍ਹਾਂ ਕੀਰਤਨ ਜਗਤ ਦੇ ਵਿੱਚ ਇਹ ਬਹੁਤ ਪੁਰਾਣੇ ਕੀਰਤਨੀਆਂ ਨੇ।

ਉਸ ਨਦੀ ਦੇ ਠੰਡੇ ਪਾਣੀ ਵਿਚ ਖੜੇ ਹੋ ਕੇ ਤਪ ਕਰਦੇ ਪਏ ਹਨ। ਤਪ ਕਰਦਿਆਂ ਕਰਦਿਆਂ ਸਰੀਰ ਵੀ ਕਮਜ਼ੋਰ ਹੋ ਚੁੱਕਾ ਹੈ। ਸੂਰਜ ਚੜ ਆਇਆ। ਪਿਤਾ ਮਹਿਤਾ ਕਾਲੂ ਜੀ

ਜਿਹੜੇ ਸੰਨਿਆਸੀ ਦੇ ਰੂਪ ਵਿੱਚ ਹਨ, ਹੱਥ ਜੋੜੇ ਹੋਏ ਨੇ, ਉਸ ਦਿਵ ਮੂਰਤੀ ਨੂੰ ਕਹਿਣ ਲੱਗੇ, ਐ ਦਿਵ ਮੂਰਤੀ, ਅਗਰ ਮੇਰਾ ਤਪ ਪ੍ਰਵਾਨ ਹੋ ਗਿਆ ਫਿਰ ਮੈਨੂੰ ਇਹ ਵਰ ਦਿਓ

ਸੰਨਿਆਸੀ ਦੇ ਰੂਪ ਵਿੱਚ ਦਿਵ ਮੂਰਤੀ ਨੂੰ ਕਹਿੰਦੇ। ਜੇ ਮੈਂ ਮੁਕਤ ਹੋਵਾਂ, ਕੱਲਾ ਮੁਕਤ ਹੋਵਾਂਗਾ, ਕਲਿਆਣ ਮੰਗਾਂ,

ਚਿਹਰੇ ਤੇ ਰੌਣਕ ਆ ਗਈ। ਇਹ ਸੰਨਿਆਸੀ ਉੱਠ ਕੇ ਖੜੇ ਹੋਏ, ਆਪਣੀ ਕੁਟੀਆ ਵੱਲ ਚੱਲ ਪਏ। ਅੱਗੋਂ ਇਹਨਾਂ ਦੇ ਸਿੱਖਿਆ ਦਾਤਾ ਮਿਲੇ। ਸਿੱਖਿਆ ਦਾਤਾ ਕਹਿਣ ਲੱਗੇ, ਇਸ ਸੰਨਿਆਸੀ ਪਿਤਾ ਮਹਿਤਾ ਕਾਲੂ ਨੂੰ, ਐ ਬਾਲਕੇ ਤੇਰੇ ਚਿਹਰੇ ਤੇ ਬੜੀ ਖੁਸ਼ੀ, ਇੰਜ ਜਾਪਦਾ ਹੈ ਜਿਵੇਂ ਤੈਨੂੰ ਕੁਝ ਮਿਲਿਆ। ਤਾਂ ਇਹ ਸੰਨਿਆਸੀ ਕਹਿਣ ਲੱਗੇ, ਹਾਂ ਸਿੱਖਿਆ ਦਾਤਾ, ਅੱਜ ਮੈਨੂੰ ਮੇਰੇ ਤਪ ਦਾ ਫਲ ਮਿਲ ਗਿਆ ਹੈ। ਇਹ ਵਾਰ ਮਿਲਿਆ ਹੈ ਉਹ ਨਾਰਾਇਣ ਆਪ ਮੇਰੇ ਘਰ ਪੁੱਤਰ ਬਣ ਕੇ ਜਨਮ ਲੈਣ।

ਪਹਿਚਾਨਣ ਦਾ ਵਾਰ ਨਹੀਂ ਮੰਗਿਆ, ਪਹਿਚਾਨੇਗਾ ਕਿਵੇਂ। ਹੁਣ ਇਹ ਸੰਨਿਆਸੀ ਪਿਤਾ ਮਹਿਤਾ ਕਾਲੂ ਜੀ ਉਦਾਸ ਹੋ ਗਏ ਤੇ ਕਹਿਣ ਲੱਗੇ, ਉਹ ਨਾਰਾਇਣ ਮੇਰੇ ਘਰ ਪੁੱਤਰ ਬਣ ਕੇ ਜਨਮ ਲੈਣਗੇ, ਉਹ ਮੇਰੀ ਗੋਦ ਵਿੱਚ ਖੇਡਣ।

ਭਾਵੇਂ ਗੁਰੂ ਸਾਹਿਬ ਜਾਣਦੇ ਨੇ ਪਰ ਫਿਰ ਵੀ ਸਾਧ ਸੰਗਤ ਪਿਤਾ ਦਾ ਦਰਜਾ ਕਿੰਨਾ ਉੱਚਾ ਰੱਖਿਆ। ਕਹਿਣ ਲੱਗੇ, ਨਹੀਂ ਪਿਤਾ ਜੀ, ਮੈਨੂੰ ਨਹੀਂ ਪਤਾ ਇਹ ਰਿਸ਼ਤੇਦਾਰ ਕਿਉਂ ਆਏ ਨੇ।

ਤਾਂ ਮਹਿਤਾ ਕਾਲੂ ਦੇ ਮਾਤਾ ਪਿਤਾ ਕਹਿਣ ਲੱਗੇ, ਬੇਟਾ ਅਸੀਂ ਬੜੇ ਦੁਖੀ ਸਾਂ, ਜੋੜਾਂ ਵਿੱਚ ਭਟਕਦੇ ਸਾਂ, ਪਰ ਬੇਟਾ ਜਦੋਂ ਦਾ ਗੁਰੂ ਨਾਨਕ ਤੇਰੇ ਘਰ ਪ੍ਰਗਟ ਹੋਇਆ ਸਾਨੂੰ ਉੱਚੇ ਤੇ ਸੁੱਚੇ ਕਰਕੇ

ਮੈਂ ਅਰਦਾਸ ਕੀਤੀ ਮੇਰੇ ਘਰ ਪੁੱਤਰ ਬਣ ਕੇ ਜਨਮ ਲੈ, ਤੂੰ ਮੇਰੇ ਘਰ ਪੁੱਤਰ ਬਣ ਕੇ ਜਨਮ ਲਿਆ, ਤੂੰ ਮੇਰੀ ਗੋਦ ਵਿੱਚ ਖੇਡਿਆ, ਤੂੰ ਮੇਰੀ ਉਂਗਲ ਪਕੜ

ਵਾਲੀ ਇੱਕਦਮ ਉੱਠ ਕੇ ਖੜੇ ਹੋ ਗਏ ਔਰ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਦੀਆਂ ਬਾਹਾਂ ਪਕੜ ਲਈਆਂ ਆਪਣੇ ਪਿਤਾ ਨੂੰ ਗੱਲ ਦੇ ਨਾਲ ਲਗਾਇਆ ਤੇ ਨਾਲ ਇਹ ਕਿਹਾ ਪਿਤਾ ਜੀ ਇਹ ਨਾਨਕ ਤੁਹਾਡੇ ਪੈਰਾਂ ਤੇ ਮੱਥਾ ਟੇਕੇ ਇਹ ਤਾਂ ਹੋ ਸਕਦਾ

ਇਹ ਤੇ ਹੋ ਸਕਦਾ ਹੈ ਤੁਸੀਂ ਪਿਤਾ ਹੋ ਕੇ ਮੇਰੇ ਪੈਰਾਂ ਤੇ ਮੱਥਾ ਟੇਕੋ, ਇਹ ਕਦੀ ਨਹੀਂ ਹੋ ਸਕਦਾ। ਪਿਤਾ ਜੀ, ਪੁੱਤਰ ਰੱਬ ਕਿਉਂ ਨਾ ਹੋ ਜਾਏ।

ਕਈ ਜਗ੍ਹਾ ਅਸੀਂ ਗਲਤ ਹੋ ਜਾਂਦੇ ਹਾਂ, ਕਿਉਂਕਿ ਜੇ ਅਸੀਂ ਨੇਕ ਕੰਮ ਨਹੀਂ ਕਰਦੇ, ਬੁਰਾਈਆਂ ਕਰਦੇ ਹਾਂ, ਤੇ ਫਿਰ ਬੱਚਿਆਂ ਤੋਂ ਅਸੀਂ ਚੰਗੇ ਕੰਮ ਦੀ ਕਿਵੇਂ ਉਮੀਦ ਕਰ ਸਕਾਂਗੇ। ਅਸੀਂ ਆਪ ਵੀ ਚੰਗੇ ਹੋਈਏ ਔਰ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦੇਈਏ, ਤਾਂ ਕਿ ਸਵਰਗ ਲੱਭਣ ਦੀ ਲੋੜ ਨਾ ਪਵੇ।

ਗੁਰਮਤਿ ਸੰਗੀਤ ਪੱਧਤੀ ਵਿੱਚ ਆਸਾ ਬੜਾ ਹੀ ਮਹੱਤਵਪੂਰਨ ਰਾਗ ਹੈ। ਆਸਾ ਰਾਗ ਦੀਆਂ ਮਧੁਰ ਸੁਰਾਵਲੀਆਂ ਪੰਜਾਬ ਦੀ ਪਵਿੱਤਰ ਧਰਤੀ ਦੇ ਕਣ ਕਣ ਵਿੱਚੋਂ ਸੁਣਾਈ ਦਿੰਦੀਆਂ ਹਨ। ਹਰ ਪ੍ਰਭਾਤ ਦੀਆਂ ਸੁਨਹਿਰੀ ਕਿਰਨਾਂ ਇਸੇ ਰਾਗ ਦੀ ਮਧੁਰ ਧੁਨੀ ਨਾਲ ਪ੍ਰਵੇਸ਼ ਕਰਦੀਆਂ ਹਨ ਅਤੇ ਹਰ ਸ਼ਾਮ ਦੀ ਲਾਲੀ ਜਦੋਂ ਕੁਦਰਤ ਦੀ ਗੋਦ ਵਿੱਚ ਲੁਕਣ ਲੱਗਦੀ ਹੈ ਤਾਂ ਇਸੇ ਰਾਗ ਦੀਆਂ ਮਧੁਰ ਸੁਰਾਵਲੀਆਂ ਬਲਿਹਾਰੀ ਕੁਦਰਤ ਰਸਿਆ ਦੀ ਕੀਰਤੀ ਗਾਉਂਦੀਆਂ ਹਨ। ਪੁਰਾਤਨ ਜਾਂ ਮੱਧਕਾਲੀਨ ਗ੍ਰੰਥਾਂ ਵਿੱਚ ਆਸਾ ਰਾਗ ਦਾ ਉਲੇਖ ਕਿਤੇ ਨਹੀਂ ਮਿਲਦਾ। ਇਸ ਰਾਗ ਨੂੰ ਸ਼ਾਸਤਰੀ ਰੂਪ ਪ੍ਰਦਾਨ ਕਰਨ ਵਿੱਚ ਬਾਬਾ ਫਰੀਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਯੋਗਦਾਨ ਹੈ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਸਾਰੇ ਸ਼ੁੱਧ ਸੁਰ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਇਸ ਦਾ ਵਾਦੀ ਸਵਰ ਮੱਧਿਅਮ ਅਤੇ ਸਮਾਧੀ ਸ਼ਰਜ ਹੈ। ਗਾਇਨ ਸਮਾਂ ਹੈ ਸਵੇਰੇ ਅਤੇ ਸ਼ਾਮ, ਸੰਧੀ ਪ੍ਰਕਾਸ਼। ਸਰਵਣ ਕਰੋ ਪਹਿਲਾ ਸ਼ਬਦ ਜਿਸ ਨੂੰ ਗਾ ਰਹੇ ਹਨ ਬੀਬੀ ਨਵੇਦਿਤਾ ਕੌਰ ਜੀ ਤੇ ਰਚਨਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਸ਼ਬਦ ਦੇ ਬੋਲ ਹਨ ਓਹਾ ਪ੍ਰੇਮ ਪਿਰੀ। ਦੂਸਰਾ ਸ਼ਬਦ ਜਿਸਦਾ ਗਾਇਨ ਕਰ ਰਹੇ ਹਨ ਭਾਈ ਨਿਰੰਜਨ ਸਿੰਘ ਜੀ ਔਰ ਰਚਨਾ ਹੈ ਭਗਤ ਕਬੀਰ ਜੀ ਦੀ। ਸ਼ਬਦ ਦੇ ਬੋਲ ਹਨ ਰਾਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਪਹਿਲਾ ਸ਼ਬਦ ਓਹਾ ਪ੍ਰੇਮ ਪਿਰੀ।

ਮਾਂ ਤੇ ਪੁੱਤ ਦਾ ਰਿਸ਼ਤਾ ਹੀ ਇਹੋ ਜਿਹਾ ਹੈ। ਪੁੱਤਰ ਮਰਿਆ ਹੈ ਤੇ ਦੇਖਿਆ ਨਹੀਂ ਜਾਂਦਾ। ਮਹਾਂਪੁਰਸ਼ਾਂ ਨੂੰ ਕਈ ਤਰ੍ਹਾਂ ਦੇ ਬਚਨ ਬੋਲ ਰਹੇ ਹੈ ਤੇ ਮਹਾਂਪੁਰਸ਼ਾਂ ਨੇ ਇਸ ਬੁੱਢੀ ਮਾਤਾ ਨੂੰ ਸਮਝਾਉਣ ਵਾਸਤੇ

ਨਾਨਕ ਸਰ ਵਾਲੇ ਪੂਰਨ ਮਹਾਂਪੁਰਸ਼ ਦੱਸਿਆ ਕਰਦੇ ਸਨ। ਆਪਣੇ ਕਾਰੋਬਾਰ ਤੋਂ ਜਾਣ ਤੋਂ ਪਹਿਲਾਂ ਮਾਲਕ ਤੋਂ ਆਗਿਆ ਲੈ ਕਿ ਐ ਮਾਲਕ ਇਹ ਕੰਮ ਤੂੰ ਕਰਵਾਏ। ਕਪੜਾ ਪਹਿਨਣ ਤੋਂ ਪਹਿਲਾਂ ਧੰਨਵਾਦ ਕਰ ਐ ਮਾਲਕ ਤੇਰਾ ਦਿੱਤਾ ਪਹਿਨ ਰਿਹਾ। ਪ੍ਰਸ਼ਾਦਾ ਛਕਣ ਤੋਂ ਪਹਿਲਾਂ ਉਸ ਪ੍ਰਭੂ ਦਾ ਧੰਨਵਾਦ ਕਰ ਤੇਰਾ

ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਇੱਕ ਸ਼ਬਦ ਆਇਆ, ਜੇ ਤੇ ਨਾਲਾ ਕੱਪਿਆ। ਨਾਲਾ ਉਸਨੂੰ ਕਹਿੰਦੇ ਨੇ। ਪਾਕਿਸਤਾਨ ਦੇ ਵਿੱਚ ਜਦੋਂ ਤੁਸੀਂ ਲਹਿੰਦੇ ਪੰਜਾਬ ਵਿੱਚ ਜਾਓ, ਲਹਿੰਦਾ ਪੰਜਾਬ, ਮੁਲਤਾਨ, ਚੰਗ, ਸਰਗੋਦਾ, ਲੈਲਪੁਰ, ਇਹ ਲਹਿੰਦਾ ਪੰਜਾਬ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਇਤਨਾ ਦੁੱਖ ਹੈ ਇਸ ਸੰਸਾਰ ਚ ਤੇ ਨਾਲਾ ਕਹਿੰਦੇ ਨੇ। ਜਦੋਂ ਬੱਚਾ ਜਨਮ ਲੈਂਦਾ ਤੇ ਜਿੱਥੇ ਧੁਨੀ ਹੈ ਉੱਥੇ ਇੱਕ ਨਾੜ ਹੁੰਦੀ ਹੈ, ਉਸ ਨੂੰ ਬਾਬਾ ਫਰੀਦ ਜੀ ਕਹਿੰਦੇ ਨੇ। ਜਦੋਂ ਦਾਈ ਨੇ ਕੱਟਿਆ ਸੀ ਨਾ ਉਹ ਨਾੜ, ਜਦੋਂ ਕੱਟੀ ਸੀ ਉਸ ਨੂੰ ਨਾੜਾ ਵੀ ਕਹਿੰਦੇ, ਪਰ ਇੱਥੇ ਫਰੀਦ ਜੀ ਨੇ ਨਾਲਾ ਕਿਹਾ। ਕਹਿੰਦੇ ਨੇ ਕਿ ਜੇ ਤੈਂ ਨਾਲਾ ਕੱਪਿਆ, ਕੱਪਣਾ ਕਹਿੰਦੇ ਨੇ ਕੱਟਣ ਨੂੰ, ਤੈਂਤਨ ਕੱਪੇ ਚੁੱਕ। ਕਹਿੰਦੇ ਨੇ ਕਿ ਇਹ ਬੰਦਿਆਂ, ਜਦੋਂ ਤੇਰਾ ਇਹ ਨਾਲਾ ਕੱਟਿਆ ਗਿਆ, ਦਾਈ ਨੇ ਕੱਟਿਆ, ਤੇ ਜੇ ਤੂੰ ਸਿਮਰਨ ਨਹੀਂ ਸੀ ਕਰਨਾ ਤੇ ਦਾਈ ਤੇਰੀ ਗਰਦਨ ਹੀ ਕੱਟ ਦਿੰਦੀ, ਚੰਗਾ ਸੀ। ਕਹਿੰਦੇ ਨੇ ਕਿ ਪਵਾਂ ਨਾ ਇੱਤੀ ਮਾਮਲੇ, ਇਤਨਿਆਂ ਮਾਮਲਿਆਂ ਵਿੱਚ ਨਾ ਪੈਂਦਾ, ਇਤਨਿਆਂ ਝਗੜਿਆਂ ਵਿੱਚ ਨਾ ਪੈਂਦਾ। ਕਦੇ ਬੰਦਾ ਆਪ ਦੁਖੀ ਹੁੰਦਾ, ਕਦੇ ਦੂਜੇ ਨੂੰ ਦੁਖੀ ਕਰਦਾ, ਤੇ ਸਤਸੰਗਤ ਐਸਾ ਕਦੇ ਨਾ ਸੋਚਣਾ ਕਿ ਜਿਹੜਾ ਬੰਦਾ ਕਿਸੇ ਨੂੰ ਦੁੱਖ ਦਿੰਦਾ ਉਹ ਦੁਖੀ ਨਹੀਂ ਹੁੰਦਾ। ਉਹ ਵੀ ਬਹੁਤ ਦੁਖੀ ਹੁੰਦਾ ਜਿਹੜਾ ਕਿਸੇ ਨੂੰ ਦੁੱਖ ਦੇਵੇ। ਕਿਸੇ ਨੇ ਬੜਾ ਸੁੰਦਰ ਲਿਖਿਆ, ਉਹ ਕਹਿਣ ਲੱਗਾ, ਜਿਹੜਾ ਬੰਦਾ ਦੁਖੀ ਹੋਵੇ ਤੇ ਦੁਖੀ ਬੰਦਾ ਇਹ ਗੱਲ ਹਮੇਸ਼ਾ ਕਹਿੰਦਾ ਕਿ ਹੇ ਪਰਮਾਤਮਾ,

ਰਾਜਾ ਜੋ ਪ੍ਰਜਾ ਨੂੰ ਦੁੱਖ ਦੇਵੇ, ਮਰੇ ਪ੍ਰਜਾ ਜੋ ਦਿਲੋਂ ਹਿਤਕਾਰ ਨਾਹੀ, ਮਰੇ ਰਾਜਾ ਜੋ ਪ੍ਰਜਾ ਨੂੰ ਦੁੱਖ ਦੇਵੇ, ਮਰੇ ਪ੍ਰਜਾ ਜੋ ਦਿਲੋਂ ਹਿਤਕਾਰ ਨਾਹੀ। ਤੇ ਕਹਿੰਦੇ ਨੇ ਕਿ ਮਰੇ ਧੀ ਜੋ ਕੁੱਲ ਨੂੰ ਦਾਗ ਲਾਵੇ, ਮਰੇ ਨੂੰਹ ਜਿਹੜੀ ਸ਼ਰਮਸਾਰ ਨਾਹੀ, ਮਰੇ ਪਤੀ ਜੋ ਦਰ ਦਰ ਭਵੇਂ ਫਿਰਦਾ, ਮਰੇ ਇਸਤਰੀ ਜੋ ਵਫਾਦਾਰ ਨਾਹੀ, ਮਰੇ ਦੁਖੀ ਜੋ ਰੋਗੀ ਹਮੇਸ਼ ਰਹਿੰਦਾ, ਮਰੇ ਵੈਦ ਜੇਦੀ ਦਵਾਕਾਰ ਨਾਹੀਂ।

ਕਰਜ਼ੇ ਦੀ ਦਵਾਈ ਕਿਸੇ ਨੂੰ ਠੀਕ ਹੀ ਨਾ ਕਰੇ। ਮਰੇ ਪਿਤਾ ਜੋ ਫਰਜ਼ ਨੂੰ ਛੱਡ ਦੇਵੇ, ਕਈ ਬੱਚਿਆਂ ਨੂੰ ਛੱਡ ਕੇ ਟੁਰ ਜਾਂਦੇ ਨੇ, ਦੂਜੇ ਦੇ ਪਿੱਛੇ ਲੱਗ ਕੇ ਬੱਚੇ ਛੱਡ ਦਿੱਤੇ। ਉਹ ਇਹ ਵੀ ਨਹੀਂ ਸਮਝਦੇ ਬੱਚੇ ਕਿਹਦੇ ਆਸਰੇ ਰਹਿਣਗੇ। ਥੋੜਾ ਜਿਹਾ ਕਿਸੇ ਨੇ ਲਾਲਚ ਦਿੱਤਾ, ਬੱਚੇ ਛੱਡ ਦਿੱਤੇ। ਮਰੇ ਪਿਤਾ ਜੋ ਫਰਜ਼ ਨੂੰ ਛੱਡ ਦੇਵੇ, ਮਰੇ ਮਾਤਾ ਜੋ ਨੇਕ ਵਿਚਾਰ ਨਾਹੀ। ਤੇ ਕਹਿੰਦੇ ਨੇ ਸਭ ਤੋਂ ਪਹਿਲੇ ਸੰਸਾਰ ਤੋਂ ਉਹ ਮਰ ਜਾਏ ਜਿਹਦਾ ਬਾਣੀ ਦੇ ਨਾਲ ਪਿਆਰ ਨਾਹੀ। ਇੱਕ ਵਾਰੀ ਆਖੋ ਪਿਆਰ ਨਾਲ।

ਇੱਕ ਰਾਜੇ ਦੀ ਲੜਕੀ ਸੀ। ਪਰਮਾਤਮਾ ਨੇ ਉਹਦੇ ਲੇਖ ਹੀ ਐਸੇ ਲਿਖੇ, ਉਹਦੇ ਸੰਯੋਗਾਂ ਦੇ ਵਿੱਚ ਕੋਈ ਲੜਕਾ ਨਹੀਂ ਸੀ, ਉਹਦੇ ਕਰਮ ਹੀ ਐਸੇ ਸਨ ਕਿ ਉਹਦੀ ਜ਼ਿੰਦਗੀ ਵਿੱਚ ਕਦੇ ਘਰ ਵਸ ਹੀ ਨਹੀਂ ਸੀ ਸਕਦਾ। ਤੇ ਸਾਧ ਸੰਗਤ ਕਿਤਨੀ ਨਿਆਮਤ ਹੈ, ਕਈਆਂ ਨੂੰ ਵਾਹਿਗੁਰੂ ਘਰ ਵਸਣ ਦਾ ਚਾਂਸ ਦਿੰਦਾ, ਉਹ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਨੂੰ ਘਰ ਉਜਾੜ ਕੇ ਰੱਖ ਦਿੰਦੇ ਨੇ। ਕਹਿੰਦੇ ਕਿ ਉਹ ਜਿਹੜੀ ਬੱਚੀ ਸੀ ਜਦੋਂ ਜਵਾਨ ਹੋਈ ਵਰ ਲਾਇਕ ਹੋਈ, ਰਾਜੇ ਨੇ ਉਸੇ ਮੰਗਣੀ ਕੀਤੀ। ਬੜੇ ਰਾਜਿਆਂ ਨੂੰ ਬੁਲਾਇਆ, ਰਾਜਕੁਮਾਰ ਆਏ, ਉਸ ਬੱਚੀ ਦਾ ਸਵੰਬਰ ਰਚਿਆ ਗਿਆ ਤੇ ਸਾਧ ਸੰਗਤ ਉਹਦੇ ਕਰਮਾਂ ਚ ਇਹ ਲਿਖਿਆ ਸੀ ਕਿ ਜਿਹੜੇ ਵੀ ਲੜਕੇ ਨਾਲ ਉਹਦੀ ਮੰਗਣੀ ਹੋਏਗੀ ਉਹ ਲੜਕਾ ਸੰਸਾਰ ਤੋਂ ਚਲਾ ਜਾਏਗਾ। ਮੰਗਣੀ ਹੋਈ, ਜਦੋਂ ਸ਼ਾਦੀ ਦਾ ਦਿਨ ਤੈਅ ਕੀਤਾ ਗਿਆ, ਬਰਾਤ ਤੋਂ ਕੁਝ ਦਿਨ ਪਹਿਲਾਂ ਉਹ ਬੱਚਾ ਦੁਨੀਆਂ ਤੋਂ ਚਲਾ ਗਿਆ। ਬੜਾ ਦੁੱਖ ਹੋਇਆ, ਰਾਜੇ ਦੇ ਘਰ ਵੀ ਬੜਾ ਦੁੱਖ ਮਨਾਇਆ ਗਿਆ, ਇਸ ਲੜਕੀ ਨੇ ਵੀ ਬੜਾ ਦੁੱਖ ਮਨਾਇਆ। ਚਲੋ ਸਾਲ ਬੀਤਿਆ, ਇੱਕ ਵਾਰ ਫਿਰ ਸਵੰਬਰ ਹੋ ਗਿਆ, ਫਿਰ ਉਸੇ ਤਰ੍ਹਾਂ ਬਰਾਤ ਤੋਂ ਚਾਰ ਦਿਨ ਪਹਿਲਾਂ ਲੜਕਾ ਫਿਰ ਦੁਨੀਆਂ ਤੋਂ ਚਲਾ ਗਿਆ। ਇਸੇ ਤਰ੍ਹਾਂ ਰਾਜੇ ਨੇ 12-13 ਵਾਰ ਲੜਕੀ ਦਾ ਵਰ ਢੂੰਡਿਆ ਤੇ ਜਿਹੜਾ ਵੀ ਵਰ ਢੂੰਡਦਾ ਸੀ ਉਹੀ ਉਹ ਦੁਨੀਆਂ ਤੋਂ ਚਲਾ ਜਾਂਦਾ ਸੀ। ਆਖਰ ਵਿੱਚ ਅੱਖਾਂ ਵਿੱਚ ਹੰਝੂ

ਹੱਥ ਜੋੜ ਕੇ ਪਿਤਾ ਨੂੰ ਕਹਿਣ ਲੱਗੀ, ਪਿਤਾ ਜੀ ਤੁਹਾਡਾ ਤੇ ਕੋਈ ਕਸੂਰ ਨਹੀਂ। ਜੇ ਅਕਾਲ ਪੁਰਖ ਨੇ ਮੇਰੀ ਝੋਲੀ ਚ ਹੀ ਸੁਹਾਗ ਨਹੀਂ ਪਾਇਆ ਤਾਂ ਤੁਸੀਂ ਕਿੱਥੋਂ ਪਾਓਗੇ। ਵੈਰਾਗ ਦੇ ਵਿੱਚ ਆ ਕੇ ਇਹਨੇ ਆਪਣੇ ਪਿਤਾ ਦੀ ਝੋਲੀ ਦੇ ਵਿੱਚ ਬੈਠੀ ਹੋਈ ਪਿਤਾ ਦੇ ਵਸਤਰ ਕੱਪੜੇ ਭੇਜ ਦਿੱਤੇ। ਬੜਾ ਵੈਰਾਗ ਆ ਰਿਹਾ ਸੀ ਤੇ ਕਹਿ ਰਹੀ ਸੀ, ਹੇ ਪਰਮਾਤਮਾ ਜੇ ਤੂੰ ਮੇਰਾ ਘਰ ਹੀ ਨਹੀਂ ਸੀ ਵਸਾਣਾ ਤੇ ਤੂੰ ਮੈਨੂੰ ਇਤਨਾ ਨੇਕ ਕਿਉਂ ਬਣਾ ਦਿੱਤਾ। ਰਾਜੇ ਦੇ ਘਰ ਜਨਮ ਦੇ ਕੇ ਕਹਿੰਦੇ ਨੇ ਕਿ ਰਾਜੇ ਦੇ ਘਰ ਮੋਤੀਆਂ ਦਾ ਕਾਲ ਨਹੀਂ ਹੁੰਦਾ, ਪਰ ਕਹਿੰਦੇ ਨੇ ਕਿ ਜਿਸ ਨੂੰ ਪਰਮਾਤਮਾ ਨਾ ਦੇਵੇ ਭਾਵੇਂ ਬਾਦਸ਼ਾਹ ਦੇ ਘਰ ਜਨਮ ਲੈ ਲਵੇ। ਹਜ਼ੂਰ ਕਹਿੰਦੇ ਨੇ ਬਾਲੀ ਰੋਵੈ, ਉਹ ਬਾਲੀ ਉਹ ਲੜਕੀ ਉਹ ਬੜੀ ਦੁਖੀ ਹੋ ਕੇ ਰੋ ਰਹੀ ਸੀ। ਪਰ ਜਦੋਂ ਉਸਨੇ ਦੇਖਿਆ ਕਿ ਸਾਰਾ ਸੰਸਾਰ ਹੀ ਦੁਖੀ ਹੈ, ਇੱਕ ਮਹਾਂਪੁਰਸ਼ ਨੇ ਆ ਕੇ ਇਸ ਬੱਚੀ ਨੂੰ ਦਿਲਾਸਾ ਦਿੱਤਾ। ਉਹ ਕਹਿਣ ਲੱਗੇ, ਬੇਟਾ ਤੇਰਾ ਤਾਂ ਘਰ ਵਸਿਆ ਹੀ ਨਹੀਂ, ਇੱਥੇ ਤਾਂ ਐਸੇ ਐਸੇ ਲੋਕ ਪਏ ਨੇ ਜਿਨ੍ਹਾਂ ਦਾ ਵਸਦਾ ਹੈ ਤੇ ਫਿਰ ਉਜੜ ਜਾਂਦਾ ਹੈ। ਇੱਥੇ ਕੁਝ ਐਸੇ ਲੋਕ ਵੀ ਪਏ ਨੇ ਜਿਨ੍ਹਾਂ ਦਾ ਘਰ ਪਰਮਾਤਮਾ ਵਸਾ ਦਿੰਦਾ ਹੈ। ਉਹ ਐਸੀ ਗਲਤੀ ਕਰਦੇ ਨੇ, ਐਸਾ ਔਗਣ ਕਰਦੇ ਨੇ, ਆਪਣੇ ਘਰ ਨੂੰ ਉਜਾੜ ਦਿੰਦੇ ਨੇ। ਸਾਧ ਸੰਗਤ ਕਈ ਲੋਕ ਤਰਸਦੇ ਨੇ ਕਿ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ ਕੋਈ ਝੋਲੀ ਵਿੱਚ ਬੱਚਾ ਦੇਵੇ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਕਈ ਭਰਿਆ ਹੋਇਆ ਪਰਿਵਾਰ ਹੀ ਛੱਡ ਕੇ ਟੁਰ ਜਾਂਦੇ। ਨਾਨਕ ਦੁਖੀਆ ਸਭ ਸੰਸਾਰ, ਇੱਕ ਵਾਰੀ ਪੜ੍ਹੀਏ। ਅੱਜ ਮੈਂ ਅਰਜ਼ ਕਰਾਂਗਾ ਦਾਨ ਕੀ ਹੈ। ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗੇ ਮਿਲੇ ਸਜਾਏ। ਸਿਰਫ ਇਸੇ ਹੀ ਪੰਕਤੀ ਦਾ ਅਰਥ ਕਰਨਾ ਹੈ।

ਭੀਖਿਆ ਖਾਏ ਐਸੀ ਦਰਗੇ ਮਿਲੇ ਸਜਾਏ। ਅਜੈ ਰਾਜਾ ਬੜਾ ਧਰਮਾਤਮਾ ਸੀ, ਹਰ ਪਾਸੇ ਇਸ ਦੀ ਬੜੀ ਸੋਭਾ ਸੀ। ਸਤਸੰਗਤ ਚੰਗਾ ਕੰਮ ਕਰਨਾ ਇਹ ਬੜਾ ਔਖਾ ਹੈ। ਅਕਾਲ ਪੁਰਖ ਤੁਹਾਨੂੰ ਕਦੇ ਚੰਗੇ ਕੰਮ ਕਰਨ ਦਾ ਸਮਾਂ ਦਿੰਦਾ ਹੈ, ਬੁਰਿਆਈਆਂ ਤੇ ਜਿਸਲੇ ਮਰਜ਼ੀ ਕਰ ਲਓ। ਬੁਰਾ ਕੰਮ ਕਰਨਾ ਹੋਵੇ ਜਦੋਂ ਮਰਜ਼ੀ ਕਰ ਲਓ, ਲੇਕਿਨ ਚੰਗੇ ਕੰਮ ਕਰਨ ਦਾ ਕਦੇ ਕਦੇ ਸਮਾਂ ਮਿਲਦਾ ਹੈ। ਕਈ ਲੋਕ ਤਾਂ ਉਸ ਨੂੰ ਹੀ ਗਵਾ ਦਿੰਦੇ ਨੇ। ਕਈ ਲੋਕ ਕਹਿੰਦੇ ਨੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ। ਤੇ ਹਜ਼ੂਰ ਕਹਿੰਦੇ ਕਿ ਬੁਰੇ ਕੰਮ ਕੋ ਉੱਠ ਖਲੋਇਆ। ਜੇ ਕਿਤੇ ਕੁਸੰਗਤ ਵਿੱਚ ਜਾਣਾ ਹੋਵੇ ਜੂਆ ਖੇਲਦਿਆਂ ਖੇਲਦਿਆਂ ਸਾਰੀ ਰਾਤ ਗੁਜ਼ਾਰ ਦੇਗਾ, ਤੇ ਜੇ ਕਿਤੇ ਰਹਿਣ ਸਵਾਈ ਕੀਰਤਨ ਚ ਬੈਠਣਾ ਪਵੇ ਤੇ ਘੰਟੇ ਬਾਅਦ ਨੀਂਦ ਆ ਜਾਏਗੀ। ਆਖੋ ਪਿਆਰ ਨਾਲ ਸਤਨਾਮ ਸ੍ਰੀ।

ਕਰਨ ਦਾ ਸਮਾਂ ਆਇਆ। ਅੱਜ ਤਾਂ ਰਾਜੇ ਨੇ ਚੰਗਿਆਈ ਕਰਨੀ ਹੈ। ਚੰਗਿਆਈਆਂ ਤਾਂ ਵੈਸੇ ਹੀ ਬਹੁਤ ਕਰਦਾ ਸੀ, ਪਰ ਅੱਜ ਚੰਗਿਆਈਆਂ ਦਾ ਰਿਜ਼ਲਟ ਹੈ। ਰਾਜਾ ਖੜਾ ਘੋੜਿਆਂ ਦਾ ਜਿੱਥੇ ਤਬੇਲਾ ਸੀ, ਤਬੇਲਾ ਉਸਨੂੰ ਕਹਿੰਦੇ ਨੇ ਜਿੱਥੇ ਰਾਜੇ ਲੋਕ ਘੋੜੇ ਰੱਖਦੇ ਸਨ, ਉਹਨੂੰ ਤਬੇਲਾ ਕਹਿੰਦੇ। ਇੱਕ ਬਹੁਤ ਸਾਰੀ ਵੱਡੀ ਹਵੇਲੀ ਹੁੰਦੀ ਹੈ, ਜਿਸ ਤਰ੍ਹਾਂ ਗਰਾਊਂਡ ਹੋ ਗਿਆ। ਕਹਿੰਦੇ ਨੇ ਕਿ ਰਾਜਾ ਖੜਾ ਸੀ ਆਪਣੇ ਤਬੇਲੇ ਵਿੱਚ ਤੇ ਇੱਕ ਸੰਤ ਆ ਗਏ। ਇਹ ਕੌਣ ਸੀ? ਰੱਬ ਦਾ ਪਿਆਰਾ, ਰੱਬ ਨਾਲ ਪਿਆਰ ਕਰਨ ਵਾਲਾ, ਤੇ ਸਾਧ ਸੰਗਤ ਦੋਵਾਂ ਦਾ ਮੇਲ ਹੋ ਗਿਆ। ਇੱਕ ਪਾਸੇ ਦੁਨੀਆ ਨਾਲ ਪਿਆਰ ਕਰਨ ਵਾਲਾ ਖੜਾ, ਇੱਕ ਪਾਸੇ ਰੱਬ ਨਾਲ ਪਿਆਰ ਕਰਨ ਵਾਲਾ ਖੜਾ। ਇਹ ਰੱਬ ਦਾ ਪਿਆਰਾ ਕਹਿਣ ਲੱਗਾ, ਰਾਜਾ ਮੈਂ ਤੈਨੂੰ ਢੂੰਡ ਕੇ ਆਇਆ, ਇਸ ਲਈ ਮੈਂ ਤੇਰੇ ਕੋਲ ਆਇਆ ਕਿ ਮੇਰੀ ਗਰੀਬੀ ਦੂਰ ਹੋ ਜਾਏ। ਮੇਰੀ ਕੱਚੀ ਚੋਪੜੀ ਹੈ ਤੇ ਮੈਂ ਸੋਚਿਆ ਕਿ ਦੁਨੀਆ ਤੋਂ ਕੀ ਮੰਗਣਾ, ਰਾਜੇ ਤੋਂ ਜਾ ਕੇ ਮੰਗੀਏ ਕਿ ਰਾਜਾ ਇਤਨਾ ਤਾਂ ਕੁਝ ਦੇ ਦੇਗਾ, ਰਹਿਣ ਲਈ ਮੇਰਾ ਮਕਾਨ ਬਣ ਜਾਵੇ, ਖਾਣ ਲਈ ਮੈਨੂੰ ਭੋਜਨ ਮਿਲ ਜਾਏ, ਪਾਉਣ ਲਈ ਮੈਨੂੰ ਕੱਪੜਾ ਮਿਲ ਜਾਏ। ਆਖਰ ਤਾਂ ਤੂੰ ਰਾਜਾ ਹੀ ਹੈ ਨਾ। ਕਦੇ ਤੂੰ ਇਸ ਗੱਲ ਦਾ ਧਿਆਨ ਕੀਤਾ ਕਿ ਤੇਰੀ ਪ੍ਰਜਾ ਵਿੱਚ ਕੋਈ ਦੁਖੀ ਵੀ ਹੈ? ਮਹਾਂਪੁਰਸ਼ ਨੇ, ਰੱਬ ਦੇ ਪਿਆਰੇ ਨੇ ਇਤਨੇ ਬਚਨ ਕੀਤੇ, ਪਰ ਰਾਜਾ ਚੰਗਾ ਤਾਂ ਬੜਾ ਸੀ, ਪਰ ਉਸ ਦਿਨ ਪੱਥਰ ਹੋ ਗਿਆ। ਪੱਥਰ ਤੇ ਪਾਣੀ ਜਿਤਨਾ ਮਰਜ਼ੀ ਪਾਈ ਜਾਓ, ਪੱਥਰ ਤਾਂ ਨਹੀਂ ਭਿੱਜਦਾ। ਰਾਜਾ ਕਹਿਣ ਲੱਗਾ, ਤੈਨੂੰ ਕੁਝ ਚਾਹੀਦਾ, ਕੁਝ ਦਿਆਂ। ਰੱਬ ਦਾ ਪਿਆਰਾ ਕਹਿਣ ਲੱਗਾ, ਬਸ ਤੇਰੇ ਕੋਲ ਹੀ ਆਇਆ ਤੇ ਮੈਂ ਅੱਜ ਤੋਂ ਇੱਕ ਪ੍ਰਣ ਕਰ ਲਿਆ, ਅੱਜ ਤੋਂ ਬਾਅਦ ਮੈਂ ਕਿਸੇ ਵੀ ਦਰਵਾਜ਼ੇ ਤੇ ਮੰਗਣ ਨਹੀਂ ਜਾਣਾ, ਕਿਉਂਕਿ ਦੁਨੀਆ ਕੀ ਆਖੇਗੀ। ਰਾਜੇ ਕੋਲ ਮੰਗਣ ਗਿਆ ਸੀ, ਫਿਰ ਵੀ ਭੁੱਖਾ ਰਹਿ ਗਿਆ, ਕੁਝ ਦੇ ਦੇ। ਕਹਿਣ ਲਗਾ, ਦੇ ਦਿਆਂ। ਚਾਹੁੰਦਾ ਤੇ ਖਜ਼ਾਨੇ ਚੋਂ ਮੋਹਰਾਂ ਦੇ ਸਕਦਾ ਸੀ, ਤੇ ਜਿੱਥੇ ਇਹ ਖੜਾ ਸੀ ਨਾ ਰਾਜਾ, ਉਹਦੇ ਨੇੜੇ ਘੋੜਿਆਂ ਦੀ ਲਿੱਦ ਪਈ ਸੀ। ਰਾਜੇ ਨੇ ਬੁੱਕ ਭਰਿਆ ਤੇ ਇਸ ਮਹਾਂਪੁਰਸ਼ ਦੀ ਝੋਲੀ ਵਿੱਚ ਪਾ ਦਿੱਤਾ ਘੋੜਿਆਂ ਦੀ ਲਿੱਦ, ਤੇ ਮਹਾਂਪੁਰਸ਼ਾਂ ਨੇ ਕੀ ਆਖਿਆ, ਸਤ ਸੰਗਤ ਰੱਬ ਦਾ ਪਿਆਰਾ ਵੀ ਹੋਵੇ ਤਾਂ ਇਹੋ ਜਿਹੇ ਹੋਵੇ ਨਾ, ਜੇ ਨਕਲੀ ਹੁੰਦਾ ਤੇ ਥੱਲੇ ਡੋਲ ਦਿੰਦਾ। ਝੋਲੀ ਵਿੱਚ ਲਿੱਦ ਲੈ ਕੇ ਤੇ ਕਹਿਣ ਲੱਗਾ, ਰੱਬ ਦਾ ਪਿਆਰਾ ਕਿ ਮਹਾਰਾਜ ਤੈਨੂੰ ਬਹੁਤ ਦੇਵੇ, ਤੇਰਾ ਰਾਜ ਭਾਗ ਕਾਇਮ ਰਵੇ, ਜੋ ਤੂੰ ਮੈਨੂੰ ਦਿੱਤਾ ਪਰਮਾਤਮਾ ਤੇਰੇ ਇਸ ਦਾਨ ਨੂੰ ਫਲੀਭੂਤ ਕਰੇ। ਰੱਬ ਦਾ ਪਿਆਰਾ ਲੈ ਕੇ ਚਲਾ ਗਿਆ ਤੇ ਸਤ ਸੰਗਤ, ਕਮਾਲ ਦੀ ਗੱਲ ਹੈ,
ਰਸਤੇ ਵਿੱਚ ਉਸ ਨੂੰ ਲੋਕ ਪੁੱਛਦੇ ਨੇ ਕੀ ਮਿਲਿਆ, ਕੀ ਦਿੱਤਾ ਰਾਜੇ ਨੇ? ਉਹ ਕਹਿਣ ਲੱਗਾ, ਬਹੁਤ ਕੁਝ ਦਿੱਤਾ ਰਾਜਾ ਜੀ। ਹੋਇਆ ਰਾਜੇ ਦੀ ਨਿੰਦਿਆ ਨਹੀਂ ਕੀਤੀ। ਫਿਰ ਪੁੱਛਣ ਵਾਲੇ ਨੇ ਪੁੱਛਿਆ, ਆਖਰ ਵਿਖਾ ਤੇ ਸਹੀ, ਕੀ ਦਿੱਤਾ ਹੈ? ਉਹ ਕਹਿਣ ਲੱਗਾ, ਕਿਸੇ ਹੋਰ ਦਰਵਾਜ਼ੇ ਤੋਂ ਕੁਝ ਲੈ ਕੇ ਆਉਂਦਾ ਤੇ ਮੈਂ ਜ਼ਰੂਰ ਵਿਖਾ ਸਕਦਾ ਸੀ, ਪਰ ਰਾਜੇ ਨੇ ਇੰਨੀ ਕੀਮਤੀ ਚੀਜ਼ ਦਿੱਤੀ ਹੈ, ਮੈਂ ਵਿਖਾ ਨਹੀਂ ਸਕਦਾ।

करेगा, वो कहने लगा नहीं, बड़ी कीमती चीज है, कोई गल नहीं, भावे ये कुछ भी है पर दिता तो राजे का होया है। अपनी कुटिया के सामने बड़े सत्कार नाल इस लिद नू रख दिता, आप तो फिर बंदगी विच जुड़ गया क्योंकि उदा काम ही बंदगी करना सी। पर एक गल बड़ी कमाल दी है, उस तो बाद उसने मंगना छड़ दिता, हुण पिंड विच नहीं जांदा, हुण किसे दे दरवाजे ते नहीं जांदा। ते जदों उसनूं भुख लगदी है नाल दे फकीर उसनूं कहंदे ने जे तू नहीं जाना ते साडे कोल लै के खा लै, उह कहण लगा नहीं मैं राजे दे घरों मंग के लियाया, हुण किसे होर कोलों नहीं मंगना। आखिर एक दिन राजा आया शिकार खेलदा खेलदा, की देखिया कि एक साधु दी कुटी है। वजीर नूं कहण लगा ये कौन ने, कहण लगा जी साधु ने। ये की करदे ने, कहण लगा जी इत्थे बंदगी करदे ने। कहण लगा ये गल बड़ी कमाल दी है, इन्हां दी जिहड़ी कुटिया दे उपर छत पई है वह तां कानिआं दी, इन्हां दी कुटिया दे अगे लिद बड़ी पई है, यह तां इंज लगदा कि जिस तरह कई घोड़े इन्हां ने रखे हुए ने। सतसंगत वह जिहड़ी लिद सी ना उहदा ढेर लग गया सी, बहुत ज्यादा हो चुकी सी, इस तरह हो चुकी सी जिस तरह 2-3 हजार घोड़िया ने लिद की हो। वजीर नूं कहण लगा राजा तो मैं ते घोड़े साधु ने ज्यादा रखे हुए ने, हुण साधु भुल चुका सी कि ये उही राजा है, क्योंकि रब दे प्यारे सिर्फ उस परमात्मा नूं याद रखते हैं, बाकी सब कुछ जल्दी भुल जाते। राजे ने अगा होके पुछया, कहन लगा महाराज इतनी लिद तुहाडी कुटिया दे अगे पई है। वह कहन लगे हां किसे राजे ने दान किया सी, ए ओ फल रहा है, उहदा दान किया होया फल रहा है, ए वध रही है लिद। तां राजा कहण लगा जी ए फिर की करोगे इस लिद नूं, कहण लगा करांगा कुछ नहीं, जदों ए परलोक जाएगा ना राजा ते जदों फिर दूजा जन्म लैके आएगा ए लिद सारी उहनूं खानी पएगी, खानी पएगी, जितनी भी लिद है ए सारी उहनूं खानी पएगी। अजय राजा चरणा ते ढह पिया, कहण लगा जी वह तो मैं हां। ते महापुरुष कहण लगे संतन सेती मशकरी कुल डोबन की रीत, संतां नाल कीता होया मजाक। इसे लई कहंदे ने कि कदे भी किसे महापुरुख नाल रब दे प्यारे नाल ऐसा मजाक ना करो जिहड़ा तुहानूं महंगा पै जाए। भगवान कृष्ण जी बचपन अवस्था विच सन, चेहरे ते दाढ़ी नहीं सी आई, ते बच्चियां ने मजाक करके भगवान कृष्ण जी दे पेट ते एक बाटी बन दित्ती ते वस्त्र पहना दित्ते स्त्रियां वाले, ते जेड़े उन्हां दे गुरु सन दुर्वाशा जी बड़े बंदगी वाले सन, उन्हां दे अगे जाके मत्था टिकाया ते बच्चे कहण लगे जी इनू असीस देओ,
ਤੇ ਨਾਲੇ ਦੱਸੋ ਕਿ ਇਸ ਬੱਚੀ ਦੇ ਪੇਟ ਚੋਂ ਕੀ ਹੋਏਗਾ, ਲੜਕਾ ਕਿ ਲੜਕੀ? ਤੇ ਮਾਂ ਪੁਰਸ਼ ਕਹਿਣ ਲੱਗੇ, ਕੋਈ ਗੱਲ ਨਹੀਂ, ਇਸ ਨੂੰ ਲੈ ਜਾਓ, ਜੋ ਵੀ ਹੋਣਾ ਹੋਏਗਾ ਹੋ ਜਾਏਗਾ। ਦੁਬਾਰਾ ਫਿਰ ਪੁੱਛਿਆ, ਸ਼ਾਇਦ ਕ੍ਰਿਸ਼ਨ ਜੀ ਇਹ ਵੇਖਣਾ ਚਾਹੁੰਦੇ ਸਨ ਕਿ ਦੁਰਵਾਸ਼ਾ ਜੀ ਅੰਤਰਜਾਮੀ ਨੇ ਕਿ ਨਹੀਂ, ਕੋਈ ਬੰਦਗੀ ਦਾ ਅਸਰ ਹੈ। ਉਹ ਫਿਰ ਜਾ ਕੇ ਪੁੱਛਦੇ ਨੇ ਕਿ ਇਸ ਬੱਚੀ ਦੇ ਪੇਟ ਚੋਂ ਕੀ ਹੋਏਗਾ। ਜਦ ਤੀਜੀ ਵਾਰ ਪੁੱਛਿਆ ਤੇ ਦੁਰਵਾਸ਼ਾ ਜੀ ਕਹਿਣ ਲੱਗੇ, ਇਸ ਬੱਚੀ ਦੇ ਪੇਟ ਚੋਂ ਉਹ ਕੁਝ ਹੋਏਗਾ ਜਿਹੜਾ ਇਹਦੀ ਕੁੱਲ ਦਾ ਨਾਸ ਕਰੇਗਾ। ਤੇ ਇਹ ਕੌਣ ਸਨ, ਇਹਨਾਂ ਦੀ ਕਾਸਟ ਸੀ ਯਾਦਵ। ਕਹਿੰਦੇ ਨੇ ਕਿ ਇਸ ਦੇ ਪੇਟ ਚੋਂ ਉਹ ਹੋਏਗਾ ਜਿਹੜਾ ਯਾਦਵਾਂ ਦੀ ਕੁੱਲ ਦਾ ਨਾਸ ਕਰੇਗਾ। ਸਾਖੀ ਬੜੀ ਲੰਬੀ ਹੈ। ਇਸੇ ਤਰ੍ਹਾਂ ਹੋਇਆ, ਨਦੀ ਦੇ ਕਿਨਾਰੇ ਤੇ ਇਹਨਾਂ ਲੋਕਾਂ ਨੇ ਕੀ ਕੀਤਾ ਕਿ ਇਸ ਬਾਟੀ ਨੂੰ ਰੇਤ ਨਾਲ ਕਸਾ ਦਿੱਤਾ ਭਈ ਨਾ ਬਾਟੀ ਹੋਏਗੀ ਨਾ ਕੋਈ ਕਾਰਨ ਬਣੇਗਾ। ਤੇ ਸਾਧ ਸੰਗਤ, ਇਸ ਨਦੀ ਦੇ ਕੰਢੇ ਤੇ ਇੱਕ ਬੂਟਾ ਪੈਦਾ ਹੋ ਗਿਆ, ਉਸ ਨੂੰ ਕਹਿੰਦੇ ਨੇ ਡੱਬ। ਬਾਬਾ ਫਰੀਦ ਜੀ ਨੇ ਵੀ ਦੱਬ ਲਿਖਿਆ, ਉਸ ਨੂੰ ਸਰ ਵੀ ਕਹਿੰਦੇ ਨੇ। ਬੜੀ ਤੇਜ਼ ਹੁੰਦੀ ਹੈ ਉਹ। ਕਹਿੰਦੇ ਨੇ ਕਿ ਯਾਦਵਾਂ ਦੀ ਕੁੱਲ ਦੇ ਵਿੱਚ ਭਰਾਵਾਂ ਦਾ ਆਪਸ ਵਿੱਚ ਇਤਨਾ ਝਗੜਾ ਹੋ ਗਿਆ ਕਿ ਉਹ ਜਿਹੜੀ ਡੱਬ ਸੀ ਉਹ ਪੁੱਟ ਪੁੱਟ ਕੇ ਇੱਕ ਦੂਜੇ ਨੂੰ ਚੀਰ ਰਹੇ ਨੇ ਉਸ ਡੱਬ ਨਾਲ। ਤੇ ਜਿਹੜਾ ਇੱਕ ਛੋਟਾ ਜਿਹਾ ਬਾਟੀ ਦਾ ਟੁਕੜਾ ਰਹਿ ਗਿਆ ਸੀ ਉਹ ਉਹਨਾਂ ਨੇ ਪਾਣੀ ਵਿੱਚ ਸੁੱਟ ਦਿੱਤਾ। ਉਹ ਮੱਛੀ ਨੇ, ਮੱਛੀ ਦੇ ਅੰਦਰ ਚਲਾ ਗਿਆ ਉਹ ਟੁਕੜਾ। ਸ਼ਿਕਾਰੀ ਆਇਆ, ਉਸਨੇ ਮੱਛੀ ਪਕੜੀ। ਜਦੋਂ ਮੱਛੀ ਕੱਟੀ, ਉਸ ਪੱਤਰੇ ਨੂੰ ਉਸਨੇ ਤੀਰ ਦੇ ਅੱਗੇ ਜੜਾ ਦਿੱਤਾ ਤੇ ਸਾਧ ਸੰਗਤ ਉਹੀ ਉਹ ਤੀਰ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਲੱਗਾ। ਸਿਰਫ ਭਗਵਾਨ ਕ੍ਰਿਸ਼ਨ ਜੀ ਇੱਕ ਯਾਦਵ ਦੀ ਕੁੱਲ ਦੇ ਵਿੱਚੋਂ ਰਹਿ ਗਏ ਸਨ ਤਾਂ ਉਹਨਾਂ ਦਾ ਚਲਾਣਾ ਵੀ ਉਸ ਤੀਰ ਨਾਲ ਹੋਇਆ। ਸਾਧੂ ਦਾ ਬਚਨ ਕਦੇ ਟਲ ਨਹੀਂ ਸਕਦਾ। ਸਾਧੂ ਨੇ ਇਹੋ ਹੀ ਗੱਲ ਕਹੀ ਸੀ ਕਿ ਇਹਦੇ ਪੇਟ ਚੋਂ ਉਹ ਕੁਝ ਹੋਏਗਾ ਜਿਹੜਾ ਯਾਦਵਾਂ ਦੀ ਕੁੱਲ ਦਾ ਨਾਸ ਕਰੇਗਾ। ਤਾਂ ਇੱਥੇ ਰਾਜਾ ਚਰਨਾਂ ਤੇ ਡਿੱਗ ਪਿਆ, ਕਹਿਣ ਲੱਗਾ ਜੀ ਇਹ ਮੈਨੂੰ ਖਾਣੀ ਪਏਗੀ। ਕਹਿਣ ਲੱਗਾ ਫਿਰ ਇੰਨੀ ਮੈਂ ਨਹੀਂ ਖਾ ਸਕਦਾ, ਮੇਰੇ ਤੇ ਬਖਸ਼ਿਸ਼ ਕਰੋ। ਤੇ ਮਹਾਂਪੁਰਸ਼ ਕਹਿਣ ਲੱਗੇ, ਤੂੰ ਕੀ ਚਾਹੁੰਦਾ? ਕਹਿਣ ਲੱਗਾ ਜੀ ਮੈਂ ਚਾਹੁੰਦਾ ਇਹ ਲਿਧ ਘੱਟ ਜਾਏ, ਕਿਸੇ ਤਰੀਕੇ ਘੱਟ ਜਾਏ। ਮੈਂ ਖਾਣ ਵਾਸਤੇ ਤਾਂ ਤਿਆਰ ਹਾਂ, ਮੈਂ ਇਸੇ ਜਨਮ ਵਿੱਚ ਹੀ ਖਾ ਲੈਣਾ, ਅਗਲਾ ਜਨਮ ਲੈਣ ਦੀ ਲੋੜ ਹੀ ਨਾ ਪਵੇ। ਤਾਂ ਮਹਾਂਪੁਰਸ਼ ਕਹਿਣ ਲੱਗੇ, ਹੁਣ ਇੰਜ ਹੋ ਸਕਦਾ ਹੈ, ਤੂੰ ਕੋਈ ਐਸਾ ਕੰਮ ਕਰ ਜਿਸ ਕੰਮ ਨਾਲ ਲੋਕ ਤੇਰੀ ਨਿੰਦਿਆ ਕਰਨ। ਤੇ ਸਾਧ ਸੰਗਤ, ਜਿਉਂ ਜਿਉਂ ਕੋਈ ਕਿਸ ਦੀ ਨਿੰਦਿਆ ਕਰਦਾ ਨਾ ਉਹਦੀ ਮੈਲ ਧੋਪਦੀ। ਕਹਿਣ ਲੱਗੇ ਤੂੰ ਨਿੰਦਿਆ ਕਰ, ਜਿਉਂ ਜਿਉਂ ਨਿੰਦਿਆ ਕਰਦਾ ਜਾਏਗਾ ਇਹ ਲਿੱਧ ਘਟਦੀ ਜਾਏਗੀ। ਤੇ ਸਾਧ ਸੰਗਤ, ਰਾਜੇ ਨੇ ਆਪਣੀ ਨਿੰਦਿਆ ਕਰਵਾਈ, ਕਈ ਤਰੀਕੇ ਵਰਤੇ ਆਪਣੀ ਨਿੰਦਿਆ ਦੇ, ਲੋਕਾਂ ਨੇ ਖੂਬ ਨਿੰਦਿਆ ਕੀਤੀ। ਰਾਜਾ ਤਾਂ ਬੜਾ ਚੰਗਾ ਸੀ, ਹੁਣ ਇਹਦੀ ਬੁੱਧੀ ਭ੍ਰਿਸ਼ਟ ਹੋ ਗਈ। ਰਾਜਾ ਤਾਂ ਕਿਸੇ ਵੱਲ ਬੁਰੀ ਨਿਗਾਹ ਨਹੀਂ ਸੀ ਦੇਖਦਾ ਤੇ ਹੁਣ ਆਪਣੇ ਨਾਲ ਪਰਾਈਆਂ ਇਸਤਰੀਆਂ ਨੂੰ ਰੱਖਦਾ ਹੈ। ਇਹ ਸਾਰਾ ਕੁਝ ਰਾਜਾ ਕਰੈਕਟਰ ਦਾ ਮਾੜਾ ਨਹੀਂ ਸੀ, ਲੇਕਿਨ ਇਹ ਸਾਰਾ ਕੁਝ ਉਸਨੇ ਕੀਤਾ ਕਿ ਲੋਕ ਮੇਰੀ ਨਿੰਦਿਆ ਕਰਨ। ਤੇ ਸਤਿ ਸੰਗਤ, ਜਿਉਂ ਜਿਉਂ ਨਿੰਦਿਆ ਹੋਈ ਇੱਕ ਦਿਨ ਫਿਰ ਉਸਨੇ ਆ ਕੇ ਦੇਖਿਆ, ਓਨੀ ਕੁ ਲਿਧ ਬਚ ਗਈ ਜਿੰਨੀ ਕੁ ਉਸਨੇ ਦਿੱਤੀ ਸੀ। ਤੇ ਕਹਿਣ ਲੱਗਾ ਮਹਾਰਾਜ ਇਹ ਕਿਵੇਂ ਘਟੇਗੀ? ਤੇ ਮਹਾਂਪੁਰਸ਼ ਕਹਿਣ ਲੱਗੇ ਇਹ ਤਾਂ ਤੈਨੂੰ ਖਾਣੀ ਪਏਗੀ।
ਤੇ ਸਾਧ ਸੰਗਤ ਰਾਜੇ ਨੇ ਫਿਰ ਇੱਕ ਬੜਾ ਕੀਮਤੀ ਕੁਸ਼ਤਾ ਬਣਾਇਆ ਜਿਸ ਨੂੰ ਅਸੀਂ ਪੰਜੀਰੀ ਕਹਿੰਦੇ ਹਾਂ, ਬੜਾ ਕੀਮਤੀ ਕੁਸ਼ਤਾ ਬਣਾਇਆ। ਉਸ ਕੁਸ਼ਤੇ ਦੇ ਵਿੱਚ ਲਿਦ ਪਾ ਕੇ ਤੇ ਜਦੋਂ ਰਾਜਾ ਅੰਮ੍ਰਿਤ ਵੇਲੇ ਉੱਠ ਕੇ ਦੁੱਧ ਨਾਲ ਉਹ ਕੁਸ਼ਤਾ ਖਾਂਦਾ ਸੀ ਨਾ, ਤਾਂ ਉਸਨੂੰ ਚੇਤਾ ਆ ਜਾਂਦਾ ਸੀ ਇਹਦੇ ਵਿੱਚ ਲਿਦ ਵੀ ਪਈ ਹੋਈ। ਉਦੋਂ ਬੜਾ ਦੁਖੀ ਹੁੰਦਾ ਸੀ।

ਪਨੀਰ ਖਾਂਦੀਆਂ ਮੁਗਲ ਫੌਜਾਂ, ਪਹਾੜੀ ਰਾਜਿਆਂ ਦੀਆਂ ਫੌਜਾਂ ਅਤੇ ਇਲਾਕੇ ਦਾ ਸਰਕਾਰੀ ਲੁਟੇਰਾ ਵਾਹੀਆ, ਜੋ ਲਗਭਗ 10 ਲੱਖ ਦੇ ਕਰੀਬ ਸੀ। ਰਾਤੋ ਰਾਤ ਫੌਜਾਂ ਨੇ ਗੜੀ ਨੂੰ ਘੇਰਾ ਪਾਲਿਆ। ਜਿੱਥੋਂ ਤੱਕ ਉਦਾਲੇ ਨਜ਼ਰ ਜਾਂਦੀ ਸੀ, ਫੌਜਾਂ ਹੀ ਫੌਜਾਂ ਦਿਸਦੀਆਂ ਸਨ। ਜਦੋਂ ਵੈਰੀ ਨੇ ਹੱਲਾ ਕੀਤਾ ਤਾਂ ਸਿੰਘਾਂ ਨੇ ਗੜੀ ਦੇ ਵਿੱਚੋਂ ਇੱਕਦਮ ਗੋਲੀਆਂ ਚਲਾਈਆਂ। ਭਰੀਆਂ ਹੋਈਆਂ ਬੰਦੂਕਾਂ ਖਾਲੀ ਕਰਕੇ ਫਿਰ ਸਿੰਘਾਂ ਨੇ ਤੀਰਾਂ ਦੀ ਬੁਛਾਰ ਕੀਤੀ। ਇੱਕ ਇੱਕ ਤੀਰ ਤੇ ਗੋਲੀ ਕਈਆਂ ਕਈਆਂ ਦੀਆਂ ਛਾਤੀਆਂ ਚੀਰ ਕੇ ਲੰਘ ਗਈ। ਜਿੰਨੇ ਵਾਰ ਹੋਏ ਉਦੋਂ 4-5 ਗੁਣਾ ਵਧੇਰੇ ਵੈਰੀ ਦੀਆਂ ਲੋਥਾਂ ਧਰਤੀ ਤੇ ਡਿੱਗਦੀਆਂ ਨਜ਼ਰ ਆ ਰਹੀਆਂ ਸਨ। ਇਹ ਵੈਰੀ ਦਾ ਬੜਾ ਕਹਿਰੀ ਹੱਲਾ ਸੀ। ਜਦੋਂ ਸਿੰਘਾਂ ਨੇ ਪਹਿਲੇ ਹੱਲੇ ਦਾ ਮੂੰਹ ਤੋੜਵਾਂ ਜਵਾਬ ਦੇ ਦਿੱਤਾ ਤਾਂ ਫਿਰ ਵੈਰੀ ਕੌੜੀਆਂ ਲਾ ਕੇ ਕੰਧ ਤੇ ਚੜਨ ਲੱਗੇ। ਜਿੰਨੇ ਵੀ ਕੰਧੋਂ ਉੱਚੇ ਹੁੰਦੇ ਸਿੰਘ ਉਹਨਾਂ ਨੂੰ ਤੀਰਾਂ ਨਾਲ ਵਿੰਨ ਕੇ ਥੱਲੇ ਸੁੱਟ ਦਿੰਦੇ। ਫਿਰ ਸੋਚ ਵਿਚਾਰ ਕੇ ਵੈਰੀ ਦਰਵਾਜ਼ਾ ਤੋੜਨ ਲਈ ਅੱਗੇ ਵਧੇ। ਇਹ ਪਹਿਲਾਂ ਨਾਲੋਂ ਵੀ ਮਾਰੂ ਹੱਲਾ ਸੀ। ਇਹ ਦੇਖ ਕੇ ਭਾਈ ਹਿੰਮਤ ਸਿੰਘ ਜੀ ਹਜ਼ੂਰ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਤੇ ਬੇਨਤੀ ਕਰਨ ਲੱਗੇ, ਮਹਾਰਾਜ ਆਗਿਆ ਦੇਵੋ ਜੋ ਮੈਦਾਨੇ ਜੰਗ ਵਿੱਚ ਜੂਝ ਕੇ ਆਪਣਾ ਜਨਮ ਸਫਲਾ ਕਰੀਏ। ਗੁਰੂ ਸਾਹਿਬ ਨੇ ਬੜੀ ਖੁਸ਼ੀ ਦੇ ਨਾਲ ਪ੍ਰਵਾਨਗੀ ਦੇ ਦਿੱਤੀ। ਭਾਈ ਹਿੰਮਤ ਸਿੰਘ ਜੀ ਅਤੇ 4 ਹੋਰ ਸਿੰਘਾਂ ਦਾ ਜਥਾ ਵੈਰੀਆਂ ਉੱਤੇ ਟੁੱਟ ਕੇ ਪੈ ਗਏ। ਸਿੰਘਾਂ ਨੇ ਜਿਸ ਤਰ੍ਹਾਂ ਵੈਰੀਆਂ ਵਿੱਚ ਭਾਜਣਾ ਪਾ ਦਿੱਤੀਆਂ, ਉਸ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਰੱਖਦਾ ਹੈ।

ਇਹ ਅਜਾਮਲ ਇੱਕ ਪੰਡਿਤ ਦਾ ਲੜਕਾ ਸੀ। ਅਜਾਮਲ ਦਾ ਪਿਤਾ ਰਾਜੇ ਦੇ ਦਰਬਾਰ ਵਿੱਚ ਕਥਾ ਕਰਿਆ ਕਰਦਾ ਸੀ। ਅਜਾਮਲ ਦੇ ਪਿਤਾ ਨੂੰ ਬੜਾ ਆਦਰ ਮਾਨ ਮਿਲਦਾ। ਅਜਾਮਲ ਦਾ ਪਿਤਾ ਸੋਚਦਾ ਅਜਾਮਲ ਵੱਡਾ ਹੋਵੇ, ਪੜ੍ਹ ਲਿਖ ਜਾਵੇ ਤੇ ਮੇਰੀ ਜਗ੍ਹਾ ਰਾਜੇ ਦੇ ਦਰਬਾਰ ਵਿੱਚ ਇਹ ਵੀ ਕਥਾ ਕਰਿਆ ਕਰੇ ਅਤੇ ਜਿੰਨਾ ਇੱਜ਼ਤ ਮਾਨ ਮੇਰਾ ਇਸ ਤੋਂ ਵੱਧ ਇੱਜ਼ਤ ਮਾਨ ਇਸ ਨੂੰ ਮਿਲੇ। ਅਜਾਮਲ ਕੁਝ ਵੱਡਾ ਹੋਇਆ। ਅਜਾਮਲ ਦਾ ਪਿਤਾ ਅਜਾਮਲ ਨੂੰ ਪੜ੍ਹਨ ਵਾਸਤੇ ਪਾਠਸ਼ਾਲਾ ਵਿੱਚ ਲੈ ਗਿਆ। ਪਹਿਲੇ ਦਿਨ ਅਜਾਮਲ ਪਾਠਸ਼ਾਲਾ ਪਹੁੰਚਿਆ। ਅਜਾਮਲ ਨੂੰ ਪੜ੍ਹਾਉਣ ਵਾਲਾ ਗੁਰੂ, ਅੱਜ ਕੱਲ ਦੇ ਅਧਿਆਪਕ ਕਹਿੰਦੇ ਨੇ, ਮਾਸਟਰ ਕਹਿੰਦੇ ਨੇ, ਪ੍ਰੋਫੈਸਰ ਕਹਿੰਦੇ ਨੇ, ਪਰ ਪਹਿਲਾਂ ਲੋਕ ਵਿਦਿਆ ਦੇਣ ਵਾਲੇ ਨੂੰ ਗੁਰੂ ਕਿਹਾ ਕਰਦੇ ਸਨ ਤੇ ਪੂਰਾ ਮਾਨ ਇੱਜ਼ਤ ਦਿੰਦੇ ਸਨ। ਅਜਾਮਲ ਦੇ ਗੁਰੂ ਨੇ ਕਿਹਾ, ਅਜਾਮਲ ਜਦੋਂ ਮੇਰੇ ਕੋਲ ਪੜ੍ਹਨ ਵਾਸਤੇ ਆਵੇਂ ਤਾਂ ਇੱਕ ਗੱਲ ਯਾਦ ਰੱਖੀ, ਸ਼ਹਿਰ ਦੇ ਬਾਹਰੋਂ ਆਉਣਾ ਹੈ, ਬਾਜ਼ਾਰ ਵਿੱਚੋਂ ਲੰਘ ਕੇ ਤੂੰ ਮੇਰੇ ਕੋਲ ਪੜ੍ਹਨ ਵਾਸਤੇ ਨਹੀਂ ਆਉਣਾ। ਅਜਾਮਲ ਨੇ ਕਿਹਾ, ਸਤਿਵਚਨ। ਅਜਾਮਲ ਜਦੋਂ ਪੜ੍ਹਨ ਵਾਸਤੇ ਜਾਂਦਾ ਤਾਂ ਸ਼ਹਿਰ ਦੇ ਬਾਹਰੋਂ ਆਉਂਦਾ, ਪੜ੍ਹਾਈ ਕਰਕੇ ਵਾਪਸ ਘਰ ਜਾਣ ਲੱਗਦਾ ਤੇ ਤਾਂ ਵੀ ਸ਼ਹਿਰ ਦੇ ਬਾਹਰੋਂ। ਅਜਾਮਲ ਜਦੋਂ ਤੱਕ ਗੁਰੂ ਦਾ ਕਹਿਣਾ ਮੰਨਦਾ ਰਿਹਾ, ਸਾਰਿਆਂ ਵਿਦਿਆਰਥੀਆਂ ਨਾਲੋਂ ਸਿਆਣਾ, ਹੁਸ਼ਿਆਰ, ਪੜ੍ਹਾਈ ਵਿੱਚ ਤੇਜ, ਸਰੀਰ ਵੀ ਚੰਗਾ, ਗੁਰੂ ਵੀ ਖੁਸ਼, ਪਿਤਾ ਵੀ ਖੁਸ਼, ਅਜਾਮਲ ਵੀ ਖੁਸ਼। ਪਰ ਇਹ ਖੁਸ਼ੀ ਬਹੁਤ ਹੀ ਦਿਨ ਨਾ ਚੱਲੀ। ਇੱਕ ਦਿਨ ਅਜਾਮਲ ਮਨ ਵਿੱਚ ਸੋਚਦਾ, ਐ ਮਨਾ, ਸਾਰੀ ਦੁਨੀਆ ਸ਼ਹਿਰ ਵਿੱਚ ਵਸਦੀ, ਪਰ ਮੈਨੂੰ ਗੁਰੂ ਨੇ ਕਿਉਂ

ਵਿਆਹ ਹੋ ਗਿਆ ਪਰ ਵਿਸਵਾ ਕੋਲ ਜਾਣਾ ਬੰਦ ਨਾ ਕੀਤਾ। ਇਸੇ ਗਮ ਦੇ ਵਿੱਚ ਅਜਾਮਲ ਦਾ ਪਿਤਾ ਚੱਲ ਵਸਿਆ। ਪਿਤਾ ਮਰ ਗਿਆ। ਰਾਜੇ ਨੇ ਅਜਾਮਲ ਨੂੰ ਆਪਣੇ ਦਰਬਾਰ ਵਿੱਚ ਰਾਜ ਪੰਡਿਤ ਦੀ ਨੌਕਰੀ

ਘਰ ਬਾਰ ਸਾਰਾ ਜ਼ਬਤ ਕਰ ਲਿਆ ਜਾਏਗਾ ਤੇ ਇਹਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਏਗਾ। ਪਰ ਅਜਾਮਲ ਰਾਜੇ ਦੀ ਗੱਲ ਸੁਣ ਕੇ ਵੀ ਨਾ ਮੰਨਿਆ ਤਾਂ ਰਾਜੇ ਨੇ ਹੁਕਮ ਦਿੱਤਾ ਇਹਦਾ ਘਰ ਬਾਰ ਜ਼ਬਤ ਕਰ ਲਿਆ ਜਾਏ। ਅਜਾਮਲ ਨੂੰ ਕਲਾਵਤੀ ਵੇਸਵਾ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਏ। ਅਜਾਮਲ ਤੇ ਕਲਾਵਤੀ ਵੇਸਵਾ ਨੂੰ ਦੇਸ਼ ਨਿਕਾਲਾ ਮਿਲ ਗਿਆ। ਇੱਕ ਜੰਗਲ ਦੇ ਵਿੱਚ ਝੁੱਗੀ ਪਾ ਕੇ ਇਹ ਦੋਨੋਂ ਜਣੇ ਰਹਿਣ ਲੱਗ ਪਏ। ਗੁਰੂ ਤੋਂ ਬੇਮੁਖ ਹੋਇਆ, ਘਰ ਬਾਰ ਛੁੱਟ ਗਿਆ, ਧਨ ਪਦਾਰਥ ਵੀ ਕੋਲ ਨਹੀਂ। ਗੁਰੂ ਤੇ ਬੇਮੁਖ ਹੋ ਕੇ ਪਾਪ ਕਮਾਉਣ ਲੱਗ ਪਿਆ। ਆਪਣਾ ਜਿਹੜਾ ਜਨਮ ਹੈ

ਹੇ ਪੁੱਤਰ ਪੈਦਾ ਹੋ ਗਏ ਅੱਜ ਅਮਲ ਕਰਦਾ ਕੀ ਹੈ ਜੰਗਲ ਵਿੱਚ ਚਲਾ ਜਾਂਦਾ ਜਾਲ ਲਗਾਉਂਦਾ ਪੰਛੀ ਪਕੜਦਾ ਕੁਝ ਪੰਛੀ ਮਾਰ ਕੇ ਸਬਜ਼ੀ ਬਣਾ ਲੈਂਦੇ ਨੇ ਕੁਝ ਪੰਛੀ ਵੇਚ

ਉਹ ਵੀ ਮਾੜੇ ਕਰਮ ਕਰਦੇ ਹੀ ਨੇ। ਅਜਾਮਲ ਦਾ ਸਰੀਰ ਰੋਗੀ ਹੋ ਗਿਆ, ਕਿਉਂ ਕਿ ਗੁਰੂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਦੁੱਖ ਤਦੇ ਜਾਂ ਵਿਸਰ ਜਾਵੇ ਜਦੋਂ ਇਨਸਾਨ ਪਰਮੇਸ਼ਰ ਨੂੰ ਭੁਲਾ ਦਿੰਦਾ, ਪਰਮੇਸ਼ਰ ਦਾ ਡਰ ਮਨ ਵਿੱਚੋਂ ਕੱਢ ਦਿੰਦਾ, ਫਿਰ ਪਾਪ ਕਰਦਾ ਤੇ ਜਿਹੜਾ ਪਾਪ ਕਰਨ ਵਾਲਾ ਹੈ ਅੰਤ ਉਹ ਇੰਨਾ ਦੁਖੀ ਹੋ ਜਾਂਦਾ ਕਿ ਪਛਤਾਉਣ ਦਾ ਮੌਕਾ ਵੀ ਨਹੀਂ ਮਿਲਦਾ। ਕਈ ਵਾਰੀ ਅਜਾਮਲ ਸਰੀਰ ਰੋਗੀ ਹੋ ਗਿਆ, ਪੁੱਤਰ ਵੀ ਪਾਪੀ ਨਿਕਲੇ। ਛੇ ਪੁੱਤ ਜਾਏ ਵੇਸਵਾ, ਉਸ ਵੇਸਵਾ ਨੇ ਛੇ ਪੁੱਤਰਾਂ ਨੂੰ ਜਨਮ ਦਿੱਤਾ, ਪਾਪਾਂ ਦੇ ਫਲ ਇੱਛੇ ਲਿਆ, ਪਾਪ ਕੀਤੇ ਸਨ ਤੇ ਪਾਪਾਂ ਦਾ ਫਲ ਪਾਪ ਹੀ ਮਿਲਿਆ। ਅੱਤ ਦੇ ਦੁਖੀ ਹੋ ਗਏ ਤੇ ਹੁਣ ਸੋਚਦੇ ਨੇ ਗੁਰੂ ਦਾ ਕਹਿਣਾ ਨਹੀਂ ਮੰਨਿਆ, ਪਿਤਾ ਦਾ ਕਹਿਣਾ ਨਹੀਂ ਮੰਨਿਆ ਤੇ ਆਪ ਵੀ ਦੁਖੀ ਤੇ ਔਲਾਦ ਵੀ

ਸੰਤਾਂ ਨੂੰ ਭੇਟਾ ਦੇਣ ਵਾਸਤੇ ਕੁਝ ਹੈ? ਕਲਾਵਤੀ ਨੇ ਕਿਹਾ, ਥੋੜੇ ਜਿਹੇ ਛੋਲੇ ਨੇ। ਉਹ ਛੋਲੇ ਤੇ ਪਾਣੀ ਸੰਤਾਂ ਦੇ ਅੱਗੇ ਰੱਖਿਆ। ਸੰਤਾਂ ਨੇ ਛੋਲੇ ਖਾਧੇ, ਪਾਣੀ ਪੀਤਾ, ਤੁਰਨ ਲੱਗੇ। ਅਜਾਮਲ ਤੇ ਕਲਾਵਤੀ ਹੱਥ ਜੋੜ ਕੇ ਖੜੇ ਹੋ ਗਏ। ਕਹਿਣ ਲੱਗੇ, ਮਹਾਰਾਜ, ਸਾਰੀ ਉਮਰ ਪਾਪ ਕੀਤਾ, ਕਿਸੇ ਦਾ ਕਹਿਣਾ ਨਹੀਂ ਮੰਨਿਆ, ਔਲਾਦ ਵੀ ਭੈੜੀ ਨਿਕਲੀ, ਸਾਡੇ ਸਰੀਰ ਵੀ ਰੋਗੀ ਹੋ ਗਏ ਨੇ, ਕਿਰਪਾ ਕਰੋ ਸਾਡਾ ਉਧਾਰ ਕਰ ਦਿਓ। ਸੰਤਾਂ ਨੇ ਕਿਹਾ, ਅਜਾਮਲ, ਅਗਰ ਇਨਸਾਨ ਪਹਿਲਾਂ ਠੀਕ ਰਸਤੇ ਚੱਲੇ

ਸਾਰੇ ਦੁੱਖਾਂ ਦਾ ਨਾਸ਼ ਕਰ ਦਿੰਦਾ ਹੈ। ਇਸ ਤਰ੍ਹਾਂ ਕਰੋ, ਇੱਕ ਪੁੱਤਰ ਤੁਹਾਡੇ ਘਰ ਹੋਰ ਹੋਵੇਗਾ ਸਤਵਾਂ, ਉਹਨੂੰ ਧਰਮਸ਼ਾਲਾ ਲੈ ਜਾਇਓ, ਉੱਥੇ ਜਾ ਕੇ ਉਹਦਾ ਨਾਮ ਨਾਰਾਇਣ ਰੱਖਿਓ, ਤੁਹਾਡਾ ਉਧਾਰ ਹੋ ਜਾਏਗਾ। ਇਹ ਗੱਲ ਕਹਿ ਕੇ ਤੇ ਮਹਾਂਪੁਰਸ਼

ਇਹਦਾ ਨਾਰਾਇਣ ਪੁੱਤਰ ਕੋਲ ਖੇਡ ਰਿਹਾ। ਛੋਟਾ ਪੁੱਤਰ ਹੋਣ ਕਰਕੇ ਪਿਆਰਾ ਲੱਗਦਾ ਹੈ। ਹਰ ਵਕਤ ਪੁੱਤਰ ਨਾਰਾਇਣ ਕਰਦਾ ਰਹਿੰਦਾ ਤੇ ਹੁਣ ਵੀ ਪੁੱਤਰ ਨਾਰਾਇਣ ਕਰਕੇ ਉਸ ਨੂੰ ਬੁਲਾ ਰਿਹਾ। ਅੰਤ ਸਮਾਂ ਆਇਆ। ਅੰਤ ਸਮਾਂ ਹਰ ਇਨਸਾਨ ਦਾ, ਹਰ ਚੀਜ਼ ਦਾ ਅੰਤ ਹੈ। ਅਜਾਮਲ ਦਾ ਵੀ ਅੰਤ ਵੇਲਾ ਆ ਗਿਆ। ਜਮਦੂਤ ਲੈਣ ਵਾਸਤੇ ਆ ਪਹੁੰਚੇ। ਜਦੋਂ ਜਮਦੂਤਾਂ ਨੂੰ ਅਜਾਮਲ ਨੇ ਦੇਖਿਆ ਤੇ ਅਜਾਮਲ ਦਾ ਮਨ ਕੰਬ ਗਿਆ।

ਤੇ ਹੁਕਮ ਹੈ ਜਮਦੂਤਾਂ ਨੂੰ ਕਿ ਜਿੱਥੇ ਪਰਮੇਸ਼ਰ ਦਾ ਨਾਮ ਹੈ ਉੱਥੇ ਜਮਦੂਤ ਨਹੀਂ ਜਾ ਸਕਦੇ। ਜਮਦੂਤ ਪਿਛਾ ਹਟ ਗਏ ਤਾਂ ਹੋਇਆ ਕਿ ਜਮਗਣ ਮਾਰੇ ਹਰਜਣਾ ਗਿਆ ਸੁਰਗ ਜਮ ਡੰਡ ਨਾ ਸਹਿਆ। ਜਮਗਣਾਂ ਨੂੰ ਦੇਵਤਿਆਂ ਨੇ ਹਰੀ ਦੇ ਜਨਾਂ ਨੇ ਪਿਛਾ ਕਰ ਦਿੱਤਾ।

ਸੱਚਖੰਡ ਲੈ ਗਏ ਜਮਾਂ ਦੇ ਡੰਡ ਤੋਂ, ਜਮਾਂ ਦੀ ਮਾਰ ਤੋਂ। ਉਹ ਪਾਪੀ ਅਜਾਮਲ ਬਚ ਗਿਆ। ਕਿਉਂ ਬਚ ਗਿਆ? ਨਾ ਏ ਲਏ ਦੁੱਖ ਡੇਰਾ ਟਹਿਆ। ਜਿਹੜਾ ਵੀ ਉਸ ਪਰਮੇਸ਼ਰ ਦਾ ਨਾਮ ਲੈਂਦਾ, ਉਹਦੇ ਦੁੱਖ ਕਲੇਸ਼ ਖਤਮ ਹੋ ਜਾਂਦੇ ਨੇ। ਬਾਣੀ ਵੀ ਇਸ ਗੱਲ ਦੀ ਗਵਾਹੀ ਭਰਦੀ ਏ, ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੇ ਜੇ ਮਰੇ, ਬਦਤ ਤਰਲੋਚਣ ਤੇ ਨਰਮੁਖਤਾ ਪੀਤੰਬਰ ਵਾਂਗ ਕੇ।

ਰਾਗ ਕਿਦਾਰਾ ਭਾਰਤੀ ਸੰਗੀਤ ਦਾ ਬੜਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਇਸ ਰਾਗ ਦੇ ਸੰਬੰਧ ਵਿੱਚ ਗੁਰਵਾਕ ਹੈ, ਕਿਦਾਰਾ ਰਾਗਾਂ ਵਿੱਚ ਜਾਣੀ ਅਪਾਹੀ, ਸਭ ਦੇ ਕਰੇ ਪਿਆਰ, ਸਤ ਸੰਗਤ ਸਿਉ ਮਿਲਦੋ ਰਹੇ, ਸੱਚੇ ਧਰੇ ਪਿਆਰ। ਇਸ ਤੋਂ ਸਪਸ਼ਟ ਹੈ ਗੁਰਮਤਿ ਸੰਗੀਤ ਵਿੱਚ ਇਸ ਦਾ ਮਹੱਤਵਪੂਰਨ ਸਥਾਨ ਹੈ। ਕਿਦਾਰਾ ਰਾਗ ਭਾਰਤੀ ਸੰਗੀਤ ਦਾ ਅਭਿੰਨ ਅੰਗ ਬਣਿਆ ਚਲਿਆ ਆ ਰਿਹਾ ਹੈ। ਇਸ ਰਾਗ ਦੀ ਗਣਨਾ ਕੋਈ ਬਹੁਤੇ ਕਠਿਨ ਜਾਂ ਜਟਲ ਰਾਗਾਂ ਵਿੱਚ ਨਹੀਂ ਕੀਤੀ ਜਾਂਦੀ, ਸਗੋਂ ਸਰਵ ਸਾਧਾਰਨ ਜਾਂ ਸੁਗਮ ਰਾਗਾਂ ਦੇ ਵਰਗਾਂ ਵਿੱਚ ਇਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਤੋ ਜ਼ਿਆਦਾ ਫੜਫੜਾਹਟ ਤੇ ਲੀਨੀ ਹੈ ਕਿਦਾਰਾ ਸੁਰ, ਅਤੇ ਕਹਿੰਦੇ ਹਨ ਇਸ ਨੂੰ ਉਹੀ ਗਾ ਸਕਦਾ ਹੈ ਜੋ ਵਿਦਿਆ ਮੇਂ ਪ੍ਰਵੀਨ, ਜੋਗ ਆਸਨ ਹੈ ਦ੍ਰਿੜ ਜਾਕੂ, ਐਸੇ ਮਹਾਜੋਧਾ ਗਾਈਏ ਨਿਸਬੀਤੇ ਜਾਨ ਤੇ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਮਧਿਅਮ ਅਤੇ ਗੰਧਾਰ ਬਕਲ ਰੀਤੀ ਨਾਲ ਲੱਗਦਾ ਹੈ। ਅਵਰੋਹ ਵਿੱਚ ਗੰਧਾਰ ਵਰਜਿਤ ਹੈ, ਅਰੋਹ ਵਿੱਚ ਰਿਸ਼ਵ ਅਤੇ ਦੈਵਤ ਸੁਰ ਦਾ ਤਿਆਗ ਕੀਤਾ ਜਾਂਦਾ ਹੈ। ਇਸ ਦਾ ਵਾਦੀ ਮੱਧਮ ਅਤੇ ਸੰਵਾਦੀ ਸੁਰ ਸ਼ਰਜ ਹੈ। ਗਾਇਨ ਸਮਾਂ ਰਾਤ ਦਾ ਪ੍ਰਥਮ ਪਹਿ। ਕਿਦਾਰਾ ਰਾਗ ਵਿੱਚ ਪਹਿਲਾ ਸ਼ਬਦ ਸਰਵਨ ਕਰੋ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ। ਸ਼ਬਦ ਦੀ ਪਹਿਲੀ ਤੁਕ ਹੈ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ, ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਬੀਬੀ ਗੁਰਿੰਦਰ ਕੌਰ ਜੀ। ਸ਼ਬਦ ਦੇ ਬੋਧ ਹਨ ਸਰਨੀ ਆਇਓ ਨਾਥ ਨਿਧਾਨ। ਪਹਿਲਾ ਸ਼ਬਦ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ।

ले नित सारे संभाले। प्रतपाले निसार संभाले,

ਜੀ ਕੀ ਫਤਿਹ। ਸਿੱਖ ਧਰਮ ਦੀ ਸਿਆਸੀ ਤੇ ਧਾਰਮਿਕ ਰੁਚੀ ਦੇ ਸੰਗ ਦਾ ਨਾਮ ਪੰਥ ਹੈ। ਇਹ ਪੰਥ ਦੇ ਬਾਲੀ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਰੋਂਦੂ ਮੁਰਦੇ ਨਿਰਾਸ਼ਾਵਾਦੀ ਲੋਕਾਂ ਨੂੰ ਖੁਸ਼ ਰਹਿਣਾ ਆਸ਼ਾਵਾਦੀ ਤੇ ਚੜ੍ਹਦੀ ਕਲਾ ਦਾ ਪੁੰਜ ਬਣਾ ਦਿੱਤਾ। ਦੂਜਿਆਂ ਲਈ ਮਰਨ ਦਾ ਚਾਹ ਪੈਦਾ ਕਰ ਦਿੱਤਾ। ਦੁਨੀਆਂ ਤੋਂ ਵੱਖਰੀ ਆਪੇ ਗੁਰੂ ਆਪੇ ਚੇਲੇ ਦੀ ਰੀਤ ਨੂੰ ਨਿਭਾਉਂਦਿਆਂ ਪੰਥ ਦਾ ਹੁਕਮ ਮੰਨ ਕੇ ਗੁਰੂ ਜੀ ਨੇ ਚਮਕੌਰ ਦੀ ਹਵੇਲੀ ਛੱਡੀ। ਦਲਾਂ ਨੂੰ ਚੀਰ ਦੇ ਗੁਰੂ ਜੀ ਕਿੜੀ ਬਹਿਲੋਲ ਲੰਘ ਕੇ ਮਾਛੀਵੜ ਦੇ ਜੰਗਲਾਂ ਚ ਜਾ ਪਹੁੰਚੇ। ਆਤਮਾ ਚੜ੍ਹਦੀ ਕਲਾ ਵਿਚ ਸੀ ਪਰ ਭੁੱਖ ਵਿਛੋੜੇ ਥਕੇਵੇ ਤੇ ਉਨੀਂਦਰੇ ਨੇ ਸਰੀਰ ਨੂੰ ਢਾਲ ਕਰ ਦਿੱਤਾ। ਕੋਮਲ ਚਰਨ ਕੰਡਿਆਂ ਨੇ ਪਛ ਦਿੱਤੇ। ਤਖਤਾਂ ਦੇ ਮਾਲਕ ਧਰਤੀ ਤੇ ਅਡੋਲ ਸੌ ਗਏ। ਪੂਰੇ ਦੀ ਪੌਣ ਠੋਕਰਾਂ ਮਾਰਦੀ ਏ ਤੇ ਆਕਾਸ਼ ਬਾਣੀ ਇਉਂ

ਆਕਾਸ਼ਬਾਣੀ ਬਾਰੇ ਗਿਆਨੀ ਟਹਿਲ ਸਿੰਘ ਪੁੱਟੀ ਵਾਲੇ ਨੇ ਲਿਖਿਆ, ਉੱਠ ਮੁਸਾਫਰ ਸੁੱਤਿਆ ਤੇਰਾ ਪੈਂਡਾ ਰਹਿੰਦਾ ਦੂਰ, ਤੂੰ ਤਾਂ ਸੂਲਾਂ ਉੱਤੇ ਸੌ ਗਿਆ ਜਿਵੇਂ ਸੂਲੀ ਤੇ ਮਨਸੂਰ, ਹੁਣ ਚੱਲ ਖਦਰਾਣੇ ਦੀ ਢਾਬ ਤੇ ਜਿੱਥੇ ਕਰਨੇ ਮਾਫ ਕਸੂਰ, ਗਲ ਟੁੱਟੀਆਂ ਗੰਢਣ ਵਾਲਿਆ ਮਹਾਂ ਸਿੰਘ ਖੜਾ ਮਜ਼ਬੂਰ, ਇੰਨੀ ਸੁਣ ਖੜੋ ਗਏ ਉੱਠ ਕੇ ਕਹਿੰਦੇ ਜੋ ਭਾਵੇ ਮਨਜ਼ੂਰ, ਤੇਗ ਪਾਲੀ ਗਾਤਰੇ ਟਹਿਲ ਸਿਆ ਅੱਗੇ ਤੁਰ ਪੇ ਰੱਬ ਦੇ ਨੂਰ। ਇਸ ਇਤਿਹਾਸ ਵਿਚ ਮੈਂ ਗੁਲਾਬੇ ਪੰਜਾਬੇ ਫੱਤੇ ਵਰਗੇ ਡਰਾਕੜਾਂ ਦਾ ਜ਼ਿਕਰ ਨਹੀਂ ਕਰਨਾ ਪਰ

ਰਸਤੇ ਦੇ ਵਿਚ ਰਾਏ ਕੋਟ ਦਾ ਮੁਸਲਮਾਨ ਚੌਧਰੀ ਰਾਏ ਕੱਲਾ ਮਿਲਿਆ ਅਤੇ ਗੁਰਾਂ ਦੇ ਨਾਲ ਲੰਮੇ ਜਟਪੁਰੇ ਜਾ ਠਹਿਰਿਆ, ਬੇਨਤੀ ਕੀਤੀ, ਗੁਰੂ ਜੀ ਆਪ ਹਿੰਦੂ ਮੁਸਲਮਾਨ ਦੇ ਸਾਂਝੇ ਪੀਰੋ ਦਾਸ ਨੂੰ ਸੇਵਾ ਬਖਸ਼ੋ। ਰਾਏ ਕੱਲੇ ਦਾ ਪਿਆਰ ਤੱਕਦਿਆਂ ਗੁਰਦੇਵ ਨੇ ਕਿਹਾ, ਚੌਧਰੀ ਕਿਸੇ ਸਮਝਦਾਰ ਤੇ ਭਰੋਸੇਯੋਗ ਆਦਮੀ ਨੂੰ ਸਰਹੰਦ ਭੇਜ ਕੇ ਸਾਡੇ ਪੁੱਤਰਾਂ ਦੀ ਖਬਰ ਮੰਗਵਾ ਦੇ। ਉਸੇ ਵੇਲੇ ਰਾਏ ਕੱਲੇ ਨੇ ਨੂਰੇ ਮਾਹੀ

ਜਾ ਕੇ ਜੋ ਕੁਝ ਮਾਹੀ ਨੇ ਸੁਣਿਆ ਉਹਦੀ ਛਾਤੀ ਪਾਟ ਗਈ। ਓਨੀ ਪੈਰੀ ਵਾਪਸ ਮੁੜ ਪਿਆ, ਆ ਕੇ ਰੋ ਰੋ ਕੇ ਦੱਸਦਾ ਹਾਲ ਨੂਰਾ, ਸੂਰਜ ਚੰਨ ਬੱਦਲਾਂ ਵਿਚ ਆ ਗਿਆ ਏ। ਟੋਡਰ ਮੱਲ ਸਰਹੰਦ ਦੇ ਰਹਿਣ ਵਾਲਾ ਸੇਵਾ ਬਹੁ ਵਡਮੁੱਲੀ ਕਮਾ ਗਿਆ ਏ। ਸੰਸਕਾਰ ਲਈ ਮੁੱਲ ਜ਼ਮੀਨ ਲੈ ਕੇ ਸ਼ਾਹੂਕਾਰੇ ਦੀ ਰੀਤ ਨਿਭਾ ਗਿਆ ਏ। ਮਹਿੰਦਰ ਸਿੰਘ ਨਵਾਬ ਜੋ ਕੋਟਲੇ ਦਾ ਸ਼ੇਰ ਖਾਨ ਵੀ ਲੈਣ ਤੋਂ ਪਾ ਗਿਆ ਏ। ਗੁਰੂ ਸਾਹਿਬ ਦੇ ਚਰਨਾਂ ਤੇ ਢਹਿ ਕੇ ਨੂਰਾ ਇਉਂ ਹਾਲ ਦਾ

ਉਸ ਵੇਲੇ ਗੁਰੂ ਦੇਵ ਰਾਏਕੋਟ ਦੇ ਨੇੜੇ ਖੇਤ ਵਿਚ ਬੈਠੇ ਸਨ। ਰਾਏ ਕੱਲਾ ਸਾਹਿਬਾਂ ਦੇ ਨਾਲ ਸੀ। ਇਹ ਦਰਦ ਕਹਾਣੀ ਸੁਣ ਕੇ ਸਾਰੇ ਰੋ ਪਏ, ਪਰ ਮਹਾਰਾਜ ਸ਼ਾਂਤ ਚਿੱਤ ਬੈਠੇ ਸਨ। ਰੱਬੀ ਹੁਕਮ ਦੇ ਨਾਲ ਤੀਰ ਦੀ ਨੋਕ ਨਾਲ ਦਬਦੇ ਬੂਟੇ ਨੂੰ ਪੁੱਟ ਕੇ ਜ਼ਾਲਮ ਸਰਕਾਰ ਦੀ ਜੜ ਪੁੱਟ ਦਿੱਤੀ। ਇਤਿਹਾਸ ਕਹਿੰਦਾ ਹੈ ਗੁਰੂ ਜੀ 21 ਦਿਨ ਲੰਮੇ ਜੱਟਪੁਰੇ ਵਰਾਜੇ। ਵਿਦਾ ਹੋਣ ਸਮੇਂ ਰਾਏ ਕੱਲੇ ਨੇ ਇੱਕ ਘੋੜਾ, ਢਾਲ, ਤਲਵਾਰ ਤੇ 101 ਸੋਨੇ ਦੀ ਮੋਹਰ ਭੇਟਾ ਧਰੀ। ਸਾਹਿਬਾਂ ਨੇ ਇੱਕ ਤਲਵਾਰ ਸਰੋਪਾ ਤੇ ਗੰਗਾ ਸਾਗਰ ਦੀ ਬਖਸ਼ਿਸ਼ ਕੀਤੀ। ਇਥੋਂ ਸਤਿਗੁਰੂ ਮੈਦਿਆਣੇ ਹੁੰਦੇ ਹੋਏ ਤਖਤੂਪੁਰੇ ਪਹੁੰਚੇ। ਇਹ ਧਰਤੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦੀ ਛੋਹ ਪ੍ਰਾਪਤ ਸੀ, ਜਿਹੜੀ ਛੱਪੜੀ ਵਿਚ ਗੁਰੂ ਨਾਨਕ ਜੀ ਨੇ ਪਰਥਰੀ ਵੱਲੋਂ ਸਰਾਪੇ ਜੱਕੋ ਧਾਲੀਵਾਲ ਨੂੰ ਇਸ਼ਨਾਨ ਕਰਾ ਕੇ ਕੰਚਨ ਵਰਗਾ ਬਣਾ ਦਿੱਤਾ ਸੀ। ਉਸੇ ਛੱਪੜੀ ਵਿਚ ਗੁਰੂ ਸਾਹਿਬਾਂ ਨੇ ਸਣੇ ਘੋੜੇ ਇਸ਼ਨਾਨ ਇਉਂ

ਅੱਜ ਉਸ ਛੱਪੜੀ ਦੀ ਥਾਂ ਦੇ ਉੱਤੇ ਅੰਮ੍ਰਿਤ ਸਰੋਵਰ ਬਣਿਆ ਏ। ਇਸ ਧਰਤੀ ਨੂੰ ਗੁਰੂ ਜੀ ਨੇ ਨੇਕਾਂ ਵਰ ਦਿੱਤੇ ਤੇ ਅੱਗੇ ਚੱਲ ਪਏ। ਇਥੋਂ ਨੇੜੇ ਪਿੰਡ ਬਦੇ ਦੇ ਇਕ ਪਾਸੇ ਸੰਘਣੇ ਜੰਗਲ ਦੇ ਝੁੰਡ ਵਿਚ ਗੁਰੂ ਜੀ ਸਮੇਤ ਸਿੰਘਾਂ ਦੇ ਬੈਠ ਗਏ। ਗੁਰਦੇਵ ਦੇ ਪੈਰ ਦੇ ਅੰਗੂਠੇ ਤੇ ਪਾਕਾ ਹੋ ਗਿਆ ਸੀ। ਇਥੇ ਇਕ ਲੁਹਾਰ ਮੁਸਲਮਾਨ ਮੱਝਾਂ ਚਾਰਦਾ ਗੁਰੂ ਜੀ ਦੇ ਕੋਲੇ ਆ ਗਿਆ ਤੇ ਸਾਹਿਬਾਂ ਦੇ ਨੀਲਾ ਬਣ ਪਹਿਨਿਆ ਹੋਇਆ ਸੀ। ਇਸ ਨੇ ਚੁੱਕ ਕੇ ਸਲਾਮ ਕੀਤੀ ਤਾਂ ਗੁਰੂ ਜੀ ਨੇ ਆਪਣੇ ਬਾਰੇ ਦੱਸਿਆ, ਇਸ ਮੁਸਲਮਾਨ ਲੁਹਾਰ ਨੇ 5 ਵਾਰੀ ਪੀਰ ਪੀਰ ਕਿਹਾ ਅਤੇ ਸ਼ਰਧਾ ਨਾਲ ਗੁਰੂ ਜੀ ਦੇ ਅੰਗੂਠੇ ਤੋਂ ਆਪਣੇ ਮੂੰਹ ਦੀ ਭਾਫ਼ ਦੇ ਕੇ ਚੰਬੜੀ ਹੋਈ ਪੱਟੀ ਖੋਲਦਾ ਇਹ ਸ਼ਰਧਾਵਾਨ ਦੇ ਸਿਦਕ ਨੂੰ ਢਾਡੀ ਜਥਾ ਬਲਦੇਵ ਸਿੰਘ ਬਿੱਲੂ ਜਸਵੰਤ ਸਿੰਘ ਦੀਵਾਨਾ ਇੰਜ

ਪੱਟੀ ਖੋਲਣ ਦੇ ਨਾਲ ਪਾਕਾ ਫਿਸ ਗਿਆ। ਅੱਜ ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਪਾਕਾ ਸਾਹਿਬ ਬਣਿਆ ਏ। ਗੁਰੂ ਜੀ ਨੇ ਲੁਹਾਰ ਨੂੰ ਵਰ ਦਿੱਤਾ ਕਿ ਤੂੰ ਤੇ ਤੇਰੀ ਔਲਾਦ ਜਿਸਦੇ ਫੂਕ ਮਾਰੋਗੇ ਨਸੂਰਾ ਨੂੰ ਆਰਾਮ ਆਇਆ ਕਰੂਗਾ। ਮੰਦੇਨ ਤੇ ਸੈਦੋ ਨਗਰ ਦੇ ਲੋਕ ਦੁੱਧ ਲੈ ਕੇ ਗੁਰੂ ਜੀ ਦੇ ਚਰਨਾਂ ਚ ਹਾਜ਼ਰ ਹੋਏ। ਬੜੀ ਸ਼ਰਧਾ ਦੇ ਨਾਲ ਲੰਗਰ ਛਕਾਏ। ਮਹਾਰਾਜ ਨੇ ਲੋਕਾਂ ਦਾ ਪਿਆਰ ਵੇਖ ਕੇ ਖੁਸ਼ੀ ਦੇ ਘਰ ਵਿਚ ਆ ਕੇ ਕਿਹਾ, ਸਿੱਖੋ ਜਿੰਨਾ ਚਿਰ ਗੁਰੂ ਘਰ ਤੇ ਸ਼ਰਧਾ ਰੱਖੋਗੇ ਤੁਹਾਡੇ ਨਗਰਾਂ ਚ ਦੁੱਧ ਦੀਆਂ ਨਦੀਆਂ ਚੱਲਣਗੀਆਂ, ਤੁਹਾਡੇ ਪਿੰਡਾਂ ਵਿਚ ਭਲਵਾਨ ਪੈਦਾ ਹੋਣਗੇ। ਇਹ ਗੁਰੂ ਜੀ ਦੇ ਵਾਕ ਪੂਰੇ ਹੋਏ। ਸੈਦੋ ਤੇ ਮੁੰਦੇਨ ਅੱਜ ਵੀ ਭਲਵਾਨਾਂ ਦੇ ਪਿੰਡ ਹਨ। ਇਥੋਂ ਸੰਗਤ ਤੋਂ ਵਿਦਾ ਹੋ ਕੇ ਗੁਰੂ ਸਾਹਿਬ ਅੱਗੇ ਦੀਨਾ ਸਾਹਿਬ ਵੱਲ ਨੂੰ

ਪਿੰਡ ਪਹੁੰਚ ਕੇ ਗੁਰਾਂ ਨੇ ਮਿਸਤਰੀ ਤਰਖਾਣ ਭਾਈ ਦੇਸੂ ਦੇ ਚਬਾਰੇ ਚ ਡੇਰਾ ਕੀਤਾ। ਇਥੋਂ ਨੇੜੇ ਕਾਂਗੜ ਪਿੰਡ ਬਾਬੇ ਮਹਿਰ ਮਿੱਠੇ ਦੀ ਉਲਾਦ ਰਾਏ ਜੋਗ ਧਾਲੀਵਾਲ ਜਿਹੜਾ ਗੁਰੂ ਸਰ ਮਹਾਰਾਜ ਦੇ ਜੰਗ ਵਿਚ ਛੇਵੇਂ ਗੁਰੂ ਪਾਤਸ਼ਾਹ ਵੱਲੋਂ ਮਰਦਾਂ ਵਾਂਗੂ ਲੜਿਆ ਸੀ, ਉਨ੍ਹਾਂ ਦੇ ਪੋਤਰੇ ਚੌਧਰੀ ਲਖਮੀਰ ਸ਼ਮੀਰ ਤੇ ਤਖ਼ਤ ਮੱਲ ਗੁਰੂ ਜੀ ਦੀ ਸੇਵਾ ਵਿਚ ਹਾਜ਼ਰ ਹੋਏ। ਇਸ ਪਰਿਵਾਰ ਨੇ ਬਹੁਤ ਸੇਵਾ ਕੀਤੀ। ਖਬਰ ਸੁਣ ਕੇ ਭਾਈ ਰੂਪ ਚੰਦ ਦੀ ਬੰਸ਼ ਵਿਚੋਂ ਧਰਮ ਸਿੰਘ ਤੇ ਪਰਮ ਸਿੰਘ ਐ ਹਾਜ਼ਰ ਹੋਏ। ਇਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿਚ ਸੁੰਦਰ ਪੁਸ਼ਾਕ ਤੇ ਇਕ ਘੋੜਾ ਭੇਟਾ ਕੀਤਾ। ਗੁਰੂ ਸਾਹਿਬ ਨੇ ਇਹ ਪੁਸ਼ਾਕ ਅਤੇ ਘੋੜਾ ਚੌਧਰੀ ਲਖਮੀਰ ਨੂੰ ਦੇ ਦਿੱਤਾ। ਉਧਰ ਵਜੀਦੇ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਦੀਨੇ ਕਾਂਗੜ ਬੈਠੇ ਆ। ਇਹ ਲਖਮੀਰ ਤੇ ਸ਼ਮੀਰ ਤੇ ਬੜਾ ਗੁੱਸੇ ਹੋਇਆ। ਇਹਨੇ ਗੁੱਸੇ ਭਰੀ ਚਿੱਠੀ ਲਿਖੀ, ਚੌਧਰੀਓ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਪੈਣੀਆਂ, ਚੌਧਰੀਆਂ ਖੁਸ ਜਾਣਗੀਆਂ। ਨਹੀਂ ਗੋਬਿੰਦ ਸਿੰਘ ਨੂੰ ਫੜ ਕੇ ਸਰਹੰਦ ਕਚਹਿਰੀ ਵਿਚ ਪੇਸ਼ ਕਰ ਦਿਓ। ਵਜੀਦਾ ਖਾਨ ਗੁੱਸੇ ਭਰੀ ਤਾੜਨਾ ਕਾਂਗੜ ਦੇ ਧਾਲੀਵਾਲ ਚੌਧਰੀਆਂ ਨੂੰ ਇਉਂ

ਮਰਦ ਤੇ ਸੂਰਮੇ ਜਹਾਨ ਤੇ ਨਿਤ ਨਹੀਂ ਜਾਂਦੇ। ਇਧਰ ਲਖਮੀਰ ਨੇ ਵਜੀਦੇ ਨੂੰ ਮਰਦਾਂ ਵਾਂਗ ਮੋੜ ਕੇ ਜਵਾਬ ਦਿੱਤਾ, ਅਸੀਂ ਰਾਏ ਜੋਧ ਦੇ ਪੋਤਰੇ, ਇਹ ਚੌਧਰਾ ਛੇਵੇਂ ਗੁਰਾਂ ਨੇ ਬਖਸ਼ੀਆਂ, ਅਸੀਂ ਗੁਰੂ ਜੀ ਤੋਂ ਸਾਰਾ ਖਾਨਦਾਨ ਵਾਰ ਦਿਆਂਗੇ। ਸਾਹਿਬ ਲਖਮੀਰ ਤੇ ਬੜੇ ਖੁਸ਼ ਹੋਏ। ਇੱਥੇ ਗੁਰੂ ਜੀ 9 ਮਹੀਨੇ ਰਹੇ, ਸੰਗਤਾਂ ਆਉਣ ਲੱਗੀਆਂ। ਇੱਥੋਂ ਸਾਹਿਬ ਨੇੜੇ ਪਿੰਡ ਬੁਰਜ ਮਾਨਾ ਵਾਲਾ ਜੋ ਅੱਜ ਕੱਲ ਰਾਜਗੜ੍ਹ, ਇੱਥੇ ਵੀ ਗਏ। ਆਖਿਰ ਗੁਰੂ ਜੀ ਨੇ ਤੀਰ ਤਲਵਾਰ ਅਤੇ ਬੰਦੂਕਾਂ ਦੇ ਜੰਗ ਤੋਂ ਬਾਅਦ ਗੁਰੂ ਜੀ ਨੇ ਕਲਮ ਦਾ ਜੰਗ ਲੜਿਆ। ਇਹ ਇਤਿਹਾਸਕ ਫਤਿਹ ਦੀ ਚਿੱਠੀ ਜ਼ਫਰਨਾਮਾ ਗੁਰੂ ਜੀ ਨੇ ਕਾਂਗੜ ਦੇ ਨੇੜੇ ਇੱਕ ਸੰਘਣੇ ਜੰਗਲ ਦੇ ਖੂੰਜੇ ਚ ਬਹਿ ਕੇ ਲਿਖਿਆ, ਜੋ ਕਾਂਗੜ ਦੇ ਤਾਲੀ ਵਾਲਾਂ ਦੀ ਜਗੀਰ ਸੀ। ਅੱਜ ਕੱਲ ਇੱਥੇ ਗੁਰਦੁਆਰਾ ਜ਼ਫਰਨਾਮਾ ਹੈ। ਇਸ ਚਿੱਠੀ ਵਿੱਚ ਗੁਰੂ ਸਾਹਿਬ ਔਰੰਗਜ਼ੇਬ ਨੂੰ ਫਟਕਾਰਾ ਇਉਂ ਪਾਉਂਦੇ।

ਇਸ ਜਗ੍ਹਾ ਦੇ ਨੇੜੇ ਬਾਅਦ ਵਿਚ ਭਾਈ ਰੂਪ ਚੰਦ ਦੀ ਬੰਸ਼ ਵਿਚੋਂ ਧਰਮ ਸਿੰਘ ਦੇ ਪੁੱਤਰ ਭਾਈ ਦਿਆਲ ਸਿੰਘ ਨੇ ਇਕ ਪਿੰਡ ਵਸਾਇਆ ਜਿਸ ਦਾ ਨਾਮ ਦਿਆਲਪੁਰਾ ਭਾਈਕਾ ਰੱਖਿਆ। ਇਸੇ ਨਗਰ ਵਿਚ ਮਾਤਾ ਰੱਜੀ ਤੇ ਬਾਬਾ ਗੁੱਦੜ ਜੀ ਪੂਰਨ ਬ੍ਰਹਮ ਗਿਆਨੀ ਹੋਏ। ਇਨ੍ਹਾਂ ਕੁਝ ਬੋਲਦੇ ਖਿਮਾ ਦੇ ਜਾਚਕਾਂ ਬਖਸ਼ੋ ਅਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

کی کرپا کے سجے ہم ہیں سیو کری انہی کی بھاوتن

تم ہر جانو آپے ثابت تم ہر

ਔਰ ਸਤਸੰਗ ਜੀਓ ਇਹ ਰਾਗ ਸੁਗੜਈ ਹੈ ਜੋ ਆਪ ਜੀ ਨੂੰ ਸੁਣਾਉਣ ਲੱਗੇ ਹਾਂ। ਇਸ ਵਿੱਚ ਗੁਰੂ ਪਾਤਸ਼ਾਹ ਕਾਰਨ ਕਰਤੇ ਜੋ ਕੀਆ ਸੋਈ ਹੈ ਕਰਨਾ, ਜੇ ਸੋ ਤਾਵੇ ਪ੍ਰਾਣੀਆਂ ਪਾਵੇ ਤੁਰ ਲੈਣਾ, ਜੋ ਤੇਰੇ ਮਸਤਕ ਤੇ ਲਿਖਿਆ ਹੈ, ਬਿਨ ਕਰਮਾ ਕਿਛੂ ਨਾ ਲੱਭੇ ਜੇ ਫਿਰੇ ਸਭ ਤਰਨਾ, ਗੁਰਮਿਲ ਪਾਓ ਗੋਬਿੰਦ ਕਾ ਭੈ ਡਰ ਦੂਰ ਕਰਨਾ। ਇਹ ਵੀ ਬੜੀ ਪੁਰਾਤਨ ਰੀਤ ਹੈ ਜੋ ਆਪ ਜੀ ਨੂੰ ਆਪ ਸਭ ਸੁਣਨ ਵਾਲੇ ਬੈਠੇ ਹੋ ਤਾਂ ਹੀ ਦਿਲ ਕਰਦਾ, ਜੋ ਦੋ ਦੋ ਚੀਜ਼ਾਂ ਹਨ ਆਪ ਦੀ ਸੇਵਾ ਵਿੱਚ

ਸੋ ਇਹ ਰਾਗ ਸੁਗੜਈ ਦੀ ਬੜੀ ਪੁਰਾਤਨ ਰੀਤ ਹੈ ਜੋ ਆਪ ਨੂੰ, ਕਿਉਂਕਿ ਜਦੋਂ ਪਿਆਰ ਵਾਲੇ ਬੈਠਦੇ ਹਨ ਮੈਨੂੰ ਹਮੇਸ਼ਾ ਕਹਿੰਦੇ ਜੀ ਸਾਨੂੰ ਕੋਈ ਜਦੋਂ ਕੀਰਤਨ ਕਰਦੇ ਕੋਈ ਪੁਰਾਣੀਆਂ ਪੁਰਾਣੀਆਂ ਰੀਤਾਂ ਰਿਕਾਰਡ ਕਰਾ ਦਿਓ। ਸੋ ਅੱਜ